ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛੁ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ

ਗਾਵਨ ਤੁਧਨਾ ਪੰਡਿਤ ਪੜਨ ਰੱਖੀ ਸਵਰਾ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨਾ ਮੋਹਣੀ ਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਧਨਾ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨਾ ਜੋਧ ਮਹਾਬਲ ਸੂਰਾ ਗਾਵਨ ਤੁਧਨਾ ਖਾਣੀ ਚਾਰੇ ਗਾਵਨ ਤੁਧਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨਾ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨਾ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਾ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵੈਣਾ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲਾ ਨਾ ਹੀ ਠਾਕਰਾਈ ਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਭੁੱਖ ਖਾਏ ਚਲੀਐ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ

ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨਵ ਕਰੋ ਗੁਰਪਾਸ, ਹਮ ਕੀਰੇ ਕਿਰਮਾ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕਾ, ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਾਓ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲਾ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ।

ਕੋਸਾ ਤਿਸ ਪਾਤਸ਼ਾਹ ਬਚਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਪਾਰਾ ਸਭ ਧਿਆਵਹ ਸਭ ਧਿਆਵਹ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ

ਨਾਨਕ ਤਿੰਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹਹਿ ਬਾਹੋ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵ ਡਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵ ਹੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮੈਡਾ ਸਾਈਂ

ਸਭਨੀ ਧਿਆਇਆ, ਜਿਸ ਨਉ ਕਿਰਪਾ ਕਰਹਾ, ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਦਾਪ ਵਿਛੋੜਿਆ ਮਿਲਾਇਆ, ਤੂੰ ਦਰੀਆ ਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸ ਨਉ ਤੂੰ ਜਾਣਾਏ ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ ਤਿਤ ਸਰਵਰੜਾ ਪਹੀਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ।

ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ

हमरे सब काज तुम हो सब राजन के राजा, आपे आप गरीब निवाजा। दास जान कर

ਚਾਹੇ ਜਲ ਤੇ ਉਪਜ ਤਰੰਗ ਜਾਓ ਜਲ ਹੀ ਬਿਖੈ ਸਮਾਹੇ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਏ ਕਬ ਬਾਚ ਦੋਹਰਾ ਠਾਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ

ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ

ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ, ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ।

ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵਾ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤਾ ਤਦੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪ

ਛੱਡ ਜਾਹੇ ਭੌਜਲ ਬਿਖ ਮਸਗਾਹੋ, ਗੁਰ ਸਭ ਦੀ ਪਾਰ ਪਾਹੇ, ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮਹਿ ਹੋ ਪੁੰਨਾ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਾਹੇ। ਸਲੋਕ ਮਹਲਾ ਪੰਜਵਾਂ, ਅੰਤਰ ਗੁਰਾ ਰਾਧਣਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ, ਮਹਲਾ ਪੰਜਵਾਂ।

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਦੀ ਇਤਨੀ ਹਾਜ਼ਰੀ ਦਾ ਸਰੰਨੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਅਗਲਾ ਪ੍ਰੋਗਰਾਮ ਪਿਆਰ ਸਹਿ ਸਰਵਣ ਕਰੋ, ਦਾਸਰਿਆਂ ਨੂੰ ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਜ਼ੂਰ, ਸਰਵ ਕਲਾ ਭਰਪੂਰ ਚੌਰਸਾਹ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਉਟਭੱਠੀ ਸਾਧ ਸੰਗ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮਾਂ ਦੇ ਦੀਵਾਨ ਵਿੱਚ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ, ਭਾਈ ਹਰਜੀਤ ਸਿੰਘ ਵੱਲੋਂ ਰਹਿ ਰਸ ਬੇਨਤੀ ਬਈ ਆਨੰਦ ਸਾਹਿਬ ਦੇ ਪਾਠ ਉਪਰੰਤ ਗੁਰੂ ਘਰ ਦੇ ਵਜ਼ੀਰ, ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਰਿਆਨ ਸਿੰਘ ਜੱਥੇ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਗੁਰਬਾਣੀ ਸਰਵਣ ਕਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਨੂੰ ਅੱਜ ਦੇ ਸ਼ਾਮਾਂ ਦੀ ਦੀਵਾਨ ਸਮਰਪਿਤ ਨੇ। ਇਸ ਦੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਸੰਬੰਧ ਵਿੱਚ ਜੋ ਬੁੱਢਾ ਸਾਹਿਬ ਐਸੋਸੀਏਸ਼ਨ ਆਫ ਅਮਰੀਕਾ ਵੱਲੋਂ ਅੱਜ ਸਵੇਰੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਨੇ, ਪਰਸੋਂ ਰੋਜ਼ ਨੂੰ ਭੋਗ ਪੈਣੇ ਸੂਰ ਸੰਗ। ਇਸ ਹੀ ਕੀਰਤਨ ਸਮਾਗਮ ਦੇ ਵਿੱਚ ਆਪਣੇ ਕੋਲੋਂ ਗੁਰੂ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਜਥਾ ਭਾਈ ਜਤ ਸਿੰਘ ਜੀ ਦਾ ਕੱਲ੍ਹ ਦੇ ਪਹੁੰਚੇ ਹੋਏ ਨੇ, ਇਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਗਤ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ। ਔਰ ਜਿਹੜੇ ਸਾਰੇ ਪਰਿਵਾਰ ਰਲ ਕੇ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਜੀ ਜਨਮ ਦਿਹਾੜੇ ਨੂੰ ਮਨਾਉਂਦੇ, ਉਹਨਾਂ ਦਾ ਵੀ ਸਾਰੇ ਪਰਿਵਾਰਾਂ ਦਾ ਸੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਤੇ ਇਹਨਾਂ ਦਾ ਭਾਈ ਸਾਹਿਬ ਦਾ ਸਮਾਂ 7:30 ਵਜੇ ਤੱਕ ਹੋ ਗਿਆ, 7:30 ਵਜੇ ਆਪਣੇ ਕੋਲ ਸਾਹਿਬ ਕਥਾਵਾਚਕ ਭਾਈ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹੋਏ ਨੇ, ਉਹਨਾਂ ਨੇ 7:30 ਤੋਂ 8:30 ਵਜੇ ਤੱਕ ਸ਼ਾਮਾਂ ਦੀਵਾਨ ਵਿੱਚ ਹਾਜ਼ਰੀ ਭਰਨੇ। ਕੱਲ੍ਹ ਵੀ ਇਹਨਾਂ ਦਾ ਸਮਾਂ 6 ਹੋਵੇਗਾ। ਅਤੇ ਆਉਣ ਵਾਲੇ ਜੋ ਸਮਾਗਮ ਨੇ 16-17 ਤਰੀਕ ਨੂੰ ਗੁਰੂ ਰਾਮਦਾਸ ਐਸੋਸੀਏਸ਼ਨ ਵੀਰਾਂ ਵੱਲੋਂ ਜੋ ਹਰ ਸਾਲ ਗੁਰੂ ਰਾਮ ਜੀ ਦੇ ਆਗਮਨ ਗੁਰਪੁਰਬ ਦੇ ਸੰਦ ਵਿੱਚ ਅਖੰਡ ਪਾਠ ਸਾਹਿਬ 16 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਗੇ, 18 ਤਰੀਕ ਨੂੰ ਭੋਗ ਪੈਣਗੇ। ਉਸ ਸੰਬੰਧ ਵਿੱਚ ਆਪਣੇ ਕੋਲ ਭਾਈ ਮਨਿੰਦਰ ਸਿੰਘ ਜੀ ਦਾ ਜਥਾ ਸ਼੍ਰੀਨਗਰ ਵਾਲੇ ਪਹੁੰਚ ਰਹੇ ਨੇ, ਉਹ 15 ਤਰੀਕ ਨੂੰ ਪਹੁੰਚ ਰਹੇ ਨੇ। ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਬਹੁਤ ਸਾਰੇ ਬੈਠੇ ਘਰੇ ਯੂਟਿਊਬ 'ਤੇ ਦੇਖ ਰਹੇ ਹਾਂ, ਕੋਈ ਜੀ ਜਥੇ ਬਾਹਰੋਂ ਆਏ ਹੋਣ, ਸਾਨੂੰ ਵੀ ਉਪਰਾਲਾ ਕਰਨਾ ਚਾਹੀਦਾ ਵੱਧ ਤੋਂ ਵੱਧ ਗੁਰੂ ਘਰ ਪਹੁੰਚੀਏ। ਕਿਉਂ ਜਿੰਨੀ ਰੌਣਕ ਗੁਰੂ ਘਰ ਹੋਵੇਗੀ, ਜੇ ਕੀਰਤਨ ਜਥੇ ਵੀ ਆਏ ਜਾਂ ਕਥਾ ਵੱਜ ਗਏ, ਉਹਨਾਂ ਨੂੰ ਵੀ ਆਨੰਦ ਤਾਂ ਹੀ ਆਉਂਦਾ ਜੇ ਸੰਗਤ ਦਾ ਹਾਲ ਮੂਹਰਿਓ ਭਰਿਆ ਹੋਵੇ। ਸਾਡੀ ਨਿਮਰਤਾ ਸਾਹਿਬ ਬੇਨਤੀ ਆ ਵੀ ਵੱਡੇ ਪ੍ਰੋਗਰਾਮ ਦਾ ਇਸੇ ਕਰਕੇ ਉਪਰਾਲੇ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਸੰਗਤ ਗੁਰੂ ਘਰ ਨਾਲ ਜੁੜੇ। ਜਿਹੜੇ ਵੀ ਪਰਿਵਾਰ ਘਰੇ ਬੈਠੇ ਯੂਟਿਊਬ 'ਤੇ ਦੇਖ, ਉਹਨਾਂ ਨੂੰ ਬੇਨਤੀ ਆਓ, ਇਹਨਾਂ ਦਾ 2 ਦਿਨ ਦਾ ਸਮਾਂ ਹੋਰ ਹੈਗਾ ਆ। ਬਹੁਤ ਹੀ ਕੱਲ੍ਹ ਅਰਦਾਸ ਕੋਈ ਪਹੁੰਚ ਨਹੀਂ ਹੋਇਆ ਸੀ, ਪਰ ਮੈਂ ਜੋ ਗੁਰਬਾਣੀ ਕੀਰਤਨ ਯੂਟਿਊਬ 'ਤੇ ਮੈਂ ਵੀ ਸੁਣਿਆ ਸੀ, ਬਹੁਤ ਹੀ ਵਧੀਆ ਭਾਈ ਜਤ ਸਿੰਘ ਜੀ ਕੀਰਤਨ ਕਰਦੇ ਨੇ। ਔਰ ਕਥਾ ਵਾਚ ਵੀ ਤੁਹਾਨੂੰ ਪਤਾ ਹੀ, ਕਲਿਆਨੀ ਕੁਲਵੰਤ ਸਿੰਘ ਜੀ ਵੀ ਕਥਾ ਬਹੁਤ ਸੋਹਣੀ ਕਰਦੇ ਨੇ। ਆਓ ਆਪਾਂ ਇਹਨਾਂ ਦਾ ਇੱਥੇ ਪਹੁੰਚਿਆਂ ਦਾ ਲਾਹਾ ਲਈਏ, ਗੁਰਬਾਣੀ ਦਾ ਆਪਾਂ ਲਾਹਾ ਲਈਏ। ਸਾਰਿਆਂ ਨੂੰ ਨਿਮਰਤਾ ਸਾਹਿਬ ਬੇਨਤੀ ਆ ਗੁਰੂ ਘਰ ਪਹੁੰਚ ਕੇ ਆਪਾਂ ਹਾਜ਼ਰੀ ਵਾਜੇ। ਹੁਣ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੇ ਸਾਹਿਬ ਭਾਈ ਜਤ ਸਿੰਘ ਜੀ 7:30 ਵਜੇ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ। ਸਤਿਗੁਰਾਂ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੋ ਇਹ ਸਮਾਂ ਬਖਸ਼ਿਆ ਹੈ ਗੁਰੂ ਸ਼ਰਨ ਵਿੱਚ ਆਉਣ ਦਾ, ਗੁਰ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਨ ਦਾ। ਆਪ ਜੀ ਵਡਭਾਗੀ ਹੋ ਜੋ ਆਪਣੇ ਜੀਵਨ ਦੇ ਕੰਮਾਂ ਨੂੰ ਸੰਕੋਚ ਕੇ ਇੱਥੇ ਸਤਿਗੁਰਾਂ ਦੀ ਸ਼ਰਨ ਵਿੱਚ ਪਹੁੰਚ ਕੇ ਆਪਣੇ ਜੀਵਨ ਦੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ। ਔਰ ਹਰ ਸਾਲ ਦੀ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਗੁਰੂ ਘਰ ਦੇ ਅਨਿਨ ਸਿੱਖ ਧੰਨ ਧੰਨ ਬਾਬਾ ਬੁੱਢਾ ਜੀ, ਉਹਨਾਂ ਦਾ ਜਨਮ ਦਿਹਾੜਾ ਬੜੇ ਚਾਓ ਸ਼ਰਧਾ ਨਾਲ ਔਰ ਸਤਿਗੁਰਾਂ ਦੇ ਗੁਣ ਗਾ ਰਹੇ ਹੋ, ਸੰਗਤਾਂ ਹਾਜ਼ਰੀਆਂ ਭਰ ਰਹੇ ਨੇ, ਸੇਵਾ ਕਰ ਰਹੇ ਨੇ ਬੜੇ ਚਾਓ ਨਾਲ। ਅਤੇ ਅਜੇ 2 ਦਿਨ ਦੇ ਦੀਵਾਨ ਸੱਜਣੇ ਨੇ, ਜਿਵੇਂ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਸੰਸਾਰ ਦੇ ਕੰਮ ਇਵੇਂ ਚੱਲਦੇ ਰਹਿਣੇ ਨੇ। ਚਾਹੀਦਾ ਇਹ ਹੈ ਕਿ ਜਦੋਂ ਆਪਾਂ ਸਤਿਗੁਰਾਂ ਦੀ ਕੋਈ ਵੀ ਯਾਦ ਮਨਾਉਂਦੇ ਹਾਂ ਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੀਏ। ਸ਼ਾਮਾਂ ਦੇ ਦੀਵਾਨ ਨੇ ਇਸ ਵੇਲੇ ਕੰਮਾਂ ਤੋਂ ਵੀ ਵਿਹਲ ਮਿਲ ਜਾਂਦੀ ਹੈ, ਜਿੱਥੇ ਆਪ ਜੁੜਨਾ ਹੈ ਹੋਰਨਾਂ ਨੂੰ ਵੀ ਜੋੜੋ ਅਤੇ ਸਤਿਗੁਰੂ ਦੀਆਂ ਖੁਸ਼ੀਆਂ ਲਈਏ। ਰਲ ਕੇ ਆਪਾਂ ਗੁਰ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ ਕੇ, ਇਹ ਕਲਯੁੱਗ ਦਾ ਜੋ ਭਿਆਨਕ ਸਮਾਂ ਹੈ ਇਹਦੇ ਵਿੱਚ ਗੁਰੂ ਦਾ ਹੀ ਆਸਰਾ ਹੈ, ਕੇਵਲ ਗੁਰੂ ਦਾ ਆਸਰਾ ਹੈ। ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ ਤਾਂ ਤਰ ਜਾਵਾਂਗੇ, ਇਸ ਸੰਸਾਰ 'ਤੇ ਵੀ ਸਾਡਾ ਮੁੱਖ ਉਜਲਾ ਹੋਵੇਗਾ ਔਰ ਪਰਮਾਤਮਾ ਦੀ ਦਰਗਾਹ ਵਿੱਚ ਵੀ ਸਾਡਾ ਭਾਰ ਉਤਾਰਾ ਹੋ ਜਾਵੇਗਾ। ਆਓ ਸਾਰੇ ਰਸਨਾ ਪਵਿੱਤਰ ਕਰੋ, ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਐਸਾ ਸਮਾਂ ਬਖਸ਼ਿਆ ਹੈ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਬਰੀਜੇ ਜੀ ਵੱਡੇ ਭਾਗਾਂ ਦੇ ਨਾਲ ਸਤਿਗੁਰੂ ਜੀ ਐਸਾ ਸਮਾਂ ਬਖਸ਼ਦੇ ਨੇ ਕਿਉਂਕਿ ਅਸੀਂ ਜੀਵਨ ਵਿੱਚ ਹਰ ਕੰਮ ਲਈ ਸਮਾਂ ਕੱਢਦੇ ਹਾਂ ਪਰ ਪਰਮੇਸ਼ੁਰ ਵਾਸਤੇ ਸਮਾਂ ਪਰਮੇਸ਼ੁਰ ਦੀ ਯਾਦ ਵਾਸਤੇ ਉਹੀ ਸਮਾਂ ਕੱਢ ਸਕਦਾ ਜਿਹਨੂੰ ਗੁਰੂ ਦੇ ਨਾਲ ਅੰਦਰੋਂ ਪਿਆਰ ਹੈ ਜਿਹਨੂੰ ਆਨੰਦ ਬਣਦਾ ਹੈ ਜਿਹਨੂੰ ਗੁਰਸ਼ਬਦ ਨਾਲ ਸਾਂਝ ਪਾ ਕੇ ਉਸਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਪਰਮੇਸ਼ੁਰ ਮੇਰੇ ਨਾਲ ਹੈ ਅਤੇ ਦੂਸਰਾ ਇਨਸਾਨ ਜੋ 24 ਘੰਟੇ ਇਸ ਦੁਨੀਆ ਦੀ ਮਾਇਆ ਪਿੱਛੇ ਇਸ ਵਿਕਾਰਾਂ ਪਿੱਛੇ ਭੱਜਿਆ ਫਿਰਦਾ ਉਹ ਉਸ ਆਨੰਦ ਨੂੰ ਮਹਿਸੂਸ ਨਹੀਂ ਕਰ ਸਕਦਾ ਸਤਿਗੁਰੂ ਜੀ ਕਹਿੰਦੇ ਨੇ ਜੇ ਗੁਰੂ ਵੱਲ ਕੋਈ ਇੱਕ ਵੀ ਕਦਮ ਚੱਲਦਾ ਨਾ ਪਰ ਭਾਵਨਾ ਕਰਕੇ ਪਿਆਰ ਕਰਕੇ ਗੁਰੂ ਕਰੋੜਾਂ ਹੀ ਕਦਮ ਚੱਲ ਕੇ ਉਸ ਗੁਰਸਿੱਖ ਵੱਲ ਆਉਂਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਗੁਰੂ ਹਮੇਸ਼ਾ ਹੀ ਨਾਲ ਹੈ ਕਿਤੇ ਦੂਰ ਨਹੀਂ ਹੈ ਅਸੀਂ ਸੁਰਤ ਕਰਕੇ ਦੂਰ ਹੋ ਜਾਂਦੇ ਹਾਂ ਗੁਰੂ ਤੋਂ ਗੁਰੂ ਹਮੇਸ਼ਾ ਹੀ ਨਾਲ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਤਿਗੁਰ ਕਿਰਪਾ ਕਰਨ ਅਸੀਂ ਮਨ ਕਰਕੇ ਭਾਵਨਾ ਕਰਕੇ ਅੰਦਰੋਂ ਗੁਰੂ ਨਾਲ ਹਮੇਸ਼ਾ ਹੀ ਗੱਲਾਂ ਕਰਦੇ ਰਹੀਏ ਗੁਰੂ ਦੇ ਨਾਲ ਕਿ ਸਾਡੇ ਮਨ ਦੀ ਅਵਸਥਾ ਬਣ ਜਾਵੇ ਸਤਿਗੁਰ ਕਿਰਪਾ ਕਰਨ ਸਾਰੀ ਸੰਗਤ ਦਾ ਧੰਨਵਾਦ 2 ਦਿਨ ਦੀਵਾਨ ਹੋਰ ਸੱਜਣੇ ਨੇ ਵੱਧ ਚੜ੍ਹ ਕੇ ਆਪ ਜੀ ਸੰਗਤੀ ਰੂਪ ਵਿੱਚ ਹਾਜ਼ਰੀਆਂ ਪਰ ਜਿੱਥੇ ਆਪ ਜੁੜਨਾ ਹੈ ਹੋਰਨਾਂ ਨੂੰ ਵੀ ਜੋੜਨਾ ਹੈ ਪੂਰਨ ਤੌਰ 'ਤੇ ਲਾਹਾ ਲੈਣਾ ਹੈ ਸਮੇਂ ਦਾ ਆਓ ਅੱਗੇ ਦਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਬਹੁਤ ਸੁਹਾਵਣਾ ਪ੍ਰੋਗਰਾਮ ਹੈ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਹਜ਼ੂਰੀ ਵਾਲੇ ਜੁੱਟ ਬੱਟੀ ਸਾਂਝ ਧੰਨਵਾਦੀ ਹਾਂ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿਸੇ ਭਾਈ ਜੁਝਾਰ ਸਿੰਘ ਜੀ ਨੇ ਸੰਗਤਾਂ ਨੂੰ ਬਹੁਤ ਹੀ ਰਸਪਿੰਨਾ ਕੀਰਤਨ ਸਰਵਣ ਕਰਾਇਆ ਕੱਲ੍ਹ ਨੂੰ ਭਾਈ ਸਾਹਿਬ ਉਹਨਾਂ ਦਾ ਸਮਾਂ ਜੋ 6:30 ਤੋਂ 7:30 ਹੋਏਗਾ ਆਪ ਆਪਣੇ ਕੋਲ ਹੁਣ ਜਾਨੀ ਕੁਲਵੰਤ ਸਿੰਘ ਲੁਧਿਆਣਾ ਵਾਲੇ ਪਹੁੰਚ ਚੁੱਕੇ ਨੇ ਉਹਨਾਂ ਦਾ ਸਮਾਂ ਜੀ 7:30 ਤੋਂ 8:30 ਕੱਲ੍ਹ ਵੀ ਸ਼ਾਮਾਂ ਨੂੰ 7:30 ਤੋਂ 8:30 ਹੋਵੇਗਾ ਸੰਡੇ ਦੇ ਦੀਵਾਨ ਜੋ ਦੀਵਾਨ ਦਾ ਸਮਾਂ ਜਥੇ ਦਾ ਸਮਾਂ 11:30 ਤੋਂ 12:30 ਹੋਵੇਗਾ ਜਾਨੀ ਕੁਲਵੰਤ ਸਿੰਘ ਜੀ ਦਾ ਸਮਾਂ ਜੋ ਆ 12:30 ਵਿੱਚ ਇਹਨਾਂ ਨੂੰ ਖੁੱਲ੍ਹਾ ਸਮਾਂ ਆ ਬਾਕੀ ਜੀ ਇਹਨਾਂ ਦੇ ਜਿੰਨਾ ਚਿਰ ਕਥਾ ਕਰਨੀ ਕਰ ਸਕਦੇ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਨੀ ਕੁਲਵੰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜਿਹਨਾਂ ਨੇ ਕੀਮਤੀ ਸਮਾਂ ਕੱਢ ਕੇ ਸੰਗਤਾਂ ਨੂੰ ਆ ਕੇ ਕਥਾ ਕੱਲ੍ਹ ਸਰਵਣ ਕਰਾਈ ਇਹ ਜੋ ਸਮਾਗਮ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੇ ਬਾਬਾ ਬੁੱਢਾ ਐਸੋਸੀਏਸ਼ਨ ਵੀਰਾਂ ਵੱਲੋਂ ਹਰ ਸਾਲ ਬਾਬਾ ਬੁੱਢਾ ਜੀ ਜਨਮ ਦਿਹਾੜੇ 'ਤੇ ਇਹ ਕੀਰਤਨ ਸਮਾਗਮ ਕਰਵਾਏ ਜਾਂਦੇ ਨੇ ਨਾ ਸਾਰੇ ਹੀ ਪਰਿਵਾਰਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਜੋ ਪ੍ਰੋਗਰਾਮ ਨੇ 15 ਤਰੀਕ ਤੋਂ ਜਗਲਾ ਵੀ ਆਪਣਾ ਕੀਰਤਨ ਦਰਬਾਰ ਆਰੰਭ ਹੋਣ ਜਾ ਰਿਹਾ ਆ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ 16 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਉਹਦੇ ਵੀ ਸੰਬੰਧ ਵਿੱਚ ਸਾਡੇ ਕੋਲ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪਹੁੰਚ ਰਹੇ ਨੇ ਹੋਰ ਵੀ ਜਿੱਥੇ ਪਹੁੰਚ ਰਹੇ ਨੇ ਜੋ 15 ਤਰੀਕ ਤੋਂ ਹਾਜ਼ਰੀ ਭਰਨਗੇ ਸੰਗਤਾਂ ਨੂੰ ਬੇਨਤੀ ਹੈ ਵੀ ਆਪਾਂ ਜੀ ਕੀਰਤਨ ਦਰਬਾਰ ਉਪਰਾਲਾ ਕਰ ਰਹੇ ਹਾਂ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਹੋਣ ਕਥਾ ਸਮਾਗਮ ਹੋਣ ਉਹਦੇ ਨਾਲ ਨਾਲ ਇਹ ਵੀ ਬੇਨਤੀ ਹੈ ਸੰਗਤਾਂ ਨੂੰ ਆਪਾਂ ਘਰ ਬੈਠ ਕੇ ਯੂਟਿਊਬ 'ਤੇ ਨਾ ਦੇਖਿਆ ਕਰੀਏ ਵੱਧ ਤੋਂ ਵੱਧ ਰੌਣ ਗੁਰੂ ਘਰ ਲਾਈਏ ਇਸ ਬਾਣੀ ਦਾ ਲਾਹਾ ਲਈਏ ਇਹ ਸਾਰਿਆਂ ਨੂੰ ਬੇਨਤੀ ਆ ਆਓ ਗੁਰੂ ਘਰ ਪਹੁੰਚ ਕੇ ਬਾਣੀ ਦਾ ਲਾਹਾ ਲਈਏ ਹੁਣ ਭਾਈ 8:30 ਤੱਕ ਭਾਈ ਸਾਹਿਬ ਜੀ ਆਪ ਨੂੰ ਕਥਾ ਸਰਵਣ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੁਰ ਕੀ ਮਹਿਮਾ ਕਿਆ ਕਹਾਂ ਗੁਰ ਵਿਵੇਕ ਸਤਿ ਸਰ

ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਤਰ ਚਵਰ ਤਖਤ ਦੇ ਮਾਲਕ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੇ ਦਰਬਾਰ ਵਿੱਚ ਪਹੁੰਚੇ ਸਮੂਹ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਕੁਝ ਕਹਿਣ ਤੋਂ ਪਹਿਲਾਂ ਗੁਰੂ ਦਰਬਾਰ ਦੀ ਮਰਿਆਦਾ ਮੁਤਾਬਕ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਭਾਈ ਜੁਝਾਰ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅਗਲੇ ਸਮੇਂ ਵਿੱਚ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਇਹ ਸਮਾਗਮ ਗੁਰੂ ਘਰ ਦੇ ਗੁਰੂ ਨਾਨਕ ਸਾਹਿਬ ਜੀ ਦੇ ਅਨਿੰਨ ਸੇਵਕ ਸਿੱਖੀ ਦੇ ਥੰਮ ਜਿਨ੍ਹਾਂ ਨੂੰ ਕਿਹਾ ਜਾਂਦਾ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਨ, ਜੋ ਕੱਲ੍ਹ ਅਤੇ ਪਰਸੋਂ ਦੋ ਦਿਨ ਤੱਕ ਹੋਰ ਦੀਵਾਨ ਸਜਣੇ ਨੇ। ਇਹਨਾਂ ਦਿਹਾੜਿਆਂ ਦਾ ਇਹੀ ਪ੍ਰਯੋਜਨ ਹੁੰਦਾ ਹੈ ਕਿ ਸਾਨੂੰ ਗੁਰਮਤਿ ਗੁਰਸਿੱਖੀ ਦੀ ਜੋ ਬੁਝਾਰਤ ਬਾਣੀ ਵਿੱਚ ਗੁਰੂ ਸਾਹਿਬ ਨੇ ਪਾਈ ਹੈ, ਕੁਝ ਨਾ ਕੁਝ ਉਹਦੇ ਵਿੱਚੋਂ ਕਿਣਕਾ ਮਾਤਰ ਸਾਡੀ ਝੋਲੀ ਵਿੱਚ ਪੈ ਜਾਏ ਅਤੇ ਉਸ ਕਿਣਕੇ ਨੂੰ, ਉਸ ਆਨੰਦ ਨੂੰ ਫਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਵਧਾਈਏ, ਉਹਨੂੰ ਜ਼ਿਆਦਾ ਕਰੀਏ। ਇਹ ਸਮਾਗਮ ਸਿੱਖੀ ਦਾ ਵਾਧਾ ਕਰਨ ਵਾਸਤੇ ਨੇ, ਬਾਹਰੀ ਤੌਰ 'ਤੇ ਅਤੇ ਅੰਦਰੂਨੀ ਤੌਰ 'ਤੇ। ਕਿਉਂਕਿ ਕੱਲ੍ਹ ਵੀ ਬੇਨਤੀ ਕੀਤੀ ਸੀ, ਜਿੱਥੇ ਗੁਰਬਾਣੀ ਦਾ ਅਭਿਆਸ ਸਿੱਖੀ ਵਿੱਚ ਪਰਪੱਕਤਾ ਲਿਆਉਂਦਾ ਅਤੇ ਸਾਨੂੰ ਆਪਣੀ ਜ਼ਿੰਦਗੀ ਦੇ ਮਨੋਰਥ ਦੀ ਦੱਸ ਪਾਉਂਦਾ ਹੈ ਕਿ ਇਹ ਮਨੁੱਖਾ ਸਰੀਰ ਦੇ ਵਿੱਚ ਅਕਾਲ ਪੁਰਖ ਨੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਪਾਈਆਂ ਨੇ, ਇਹ ਬਾਣੀ ਦੇ ਵਿੱਚ ਮਹਾਰਾਜ ਨੇ ਸਰਲ ਕਰਕੇ ਲਿਖਿਆ, ਸੌਖਾ ਕਰਕੇ ਲਿਖਿਆ। ਪਰ ਫਿਰ ਵੀ ਕਿਉਂਕਿ ਸਾਡੀ ਜਿਹੜੀ ਬੁੱਧੀ ਹੈ, ਸਾਡੀ ਜਿਹੜੀ ਵਿਚਾਰ ਹੈ, ਉਹ ਜ਼ਿਆਦਾਤਰ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਵੀ ਐਵੇਂ ਦੀ ਕੀਤੀ ਹੈ ਕਿ ਮਨ ਸਾਡਾ ਬਾਹਰ ਮੁਖੀ ਸੰਸਾਰ ਦੇ ਵਿਚਾਰਾਂ ਵਿੱਚ ਲਗਾਤਾਰ ਵਿਚਰਦਾ ਹੈ। ਅਸੀਂ ਸੰਸਾਰ ਵਿੱਚ ਰਹਿਣਾ ਹੈ, ਜਦੋਂ ਅਕਾਲ ਪੁਰਖ ਨੇ ਬਣਾਇਆ ਅਤੇ ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਰਹਿਣਾ, ਇਹਨੂੰ ਛੱਡਣਾ ਨਹੀਂ ਹੈ। ਇਹਦੇ ਵਿੱਚ ਰਹਿਣ ਦੀ ਜੁਗਤ ਗੁਰੂ ਸਾਹਿਬ ਨੇ ਸਮਝਾਈ ਹੈ ਵੀ ਇੱਥੇ ਕਿਵੇਂ ਰਹਿਣਾ, ਕਿਉਂਕਿ ਬਣਾਇਆ ਉਸਨੇ ਆ, ਅਤੇ ਫਿਰ ਅਸੀਂ ਇਹਨੂੰ ਜੇ ਨਕਾਰਦੇ ਹਾਂ, ਇਹਦਾ ਮਤਲਬ ਇਹ ਹੋਇਆ ਵੀ ਅਸੀਂ ਅਕਾਲ ਪੁਰਖ ਦੀ ਬਣਾਈ ਹੋਈ ਰਚਨਾ ਦਾ ਇਨਕਾਰ ਕਰ ਰਹੇ ਹਾਂ ਵੀ ਇਹ ਠੀਕ ਨਹੀਂ ਹੈ। ਜਦੋਂ ਬਣਾਉਣ ਵਾਲਾ ਮਹਾਰਾਜ ਨੇ ਉਹਨੂੰ ਕਰਤਾ ਪੁਰਖ ਕਿਹਾ ਵੀ ਬਣਾਇਆ ਹੀ ਉਸਨੇ, ਅਤੇ ਫਿਰ ਇਹਨੂੰ ਇਨਕਾਰ ਕਰਕੇ ਕੋਈ ਸੁੱਖ ਪ੍ਰਾਪਤੀ ਨਹੀਂ ਹੋਵੇਗੀ। ਪਰ ਇਹਦੇ ਨਾਲ ਇਹਦੇ ਬਾਰੇ ਹੋਰ ਵੀ ਬਚਨ ਬਾਣੀ ਵਿੱਚ ਆਉਂਦੇ ਨੇ ਜੋ ਸਮਝਣ ਯੋਗ ਨੇ ਔਰ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਖਤਰਿਆਂ ਤੋਂ ਬਚਾਉਣ ਵਾਲੇ ਉਪਦੇਸ਼ ਗੁਰੂ ਸਾਹਿਬ ਨੇ ਬਾਣੀ ਵਿੱਚ ਦਿੱਤੇ ਨੇ। ਕਿਉਂਕਿ ਗੁਰੂ ਮਾਤਾ ਪਿਤਾ ਹੈ ਅਤੇ ਸਿੱਖ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਮਹਾਰਾਜ ਨੇ ਬਾਣੀ ਵਿੱਚ ਕੀਤੀ ਹੈ। ਪਾਤਸ਼ਾਹ ਨੇ ਆਮ ਤੌਰ 'ਤੇ ਸੰਸਾਰ ਨੂੰ ਸਮੁੰਦਰ ਕਿਹਾ ਬਾਣੀ ਦੇ ਵਿੱਚ, ਬਾਣੀ ਬਹੁਤੇ ਥਾਵਾਂ 'ਤੇ ਸੰਸਾਰ ਦੇ ਸੰਬੰਧ ਵਿੱਚ ਜਦੋਂ ਵੀ ਸ਼ਬਦ ਆਏਗਾ, ਭਾਵ ਸਾਗਰ, ਸਮੁੰਦਰ, ਇਵੇਂ ਦੇ ਸ਼ਬਦ ਆਉਣਗੇ।
ਹੁਣ ਸਾਹਮਣੇ ਸਮੁੰਦਰ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ, ਕਿਤੇ ਸਮੁੰਦਰ ਦਿਸਦਾ ਤਾਂ ਹੈ ਨਹੀਂ, ਫਿਰ ਸਮੁੰਦਰ ਮਹਾਰਾਜ ਕਿਹਨੂੰ ਕਹਿ ਰਹੇ? ਇਹ ਸਰੀਰ ਹੀ ਸਮੁੰਦਰ ਹੈ। ਸਮੁੰਦਰ ਨੂੰ ਅਸੀਂ ਦੋ ਤਰ੍ਹਾਂ ਨਾਲ ਵਰਤ ਸਕਦੇ ਹਾਂ, ਜੇ ਤਰਨਾ ਆਉਂਦਾ ਹੈ ਜਾਂ ਸਾਡੇ ਕੋਲ ਬੇੜੀ ਹੈ ਤੇ ਸਮੁੰਦਰ ਸੁਖਦਾਈ ਹੈ, ਤੇ ਜੇ ਤਰਨਾ ਵੀ ਨਹੀਂ ਆਉਂਦਾ ਤੇ ਸਾਡੇ ਕੋਲ ਬੇੜੀ ਵੀ ਨਹੀਂ ਹੈ, ਫਿਰ ਸਮੁੰਦਰ ਦੁਖਦਾਈ ਹੈ ਔਰ ਮਨੁੱਖ ਉਹਦੇ ਵਿੱਚ ਡੁੱਬ ਜਾਂਦਾ ਹੈ। ਇੱਕ ਹੋਰ ਵੀ ਬਚਨ ਆਇਆ, ਜਿਵੇਂ ਬੇੜੀਆਂ ਹੁੰਦੀਆਂ ਸਮੁੰਦਰ ਦੇ ਵਿੱਚ, ਉਹਨਾਂ ਦਾ ਅੱਧਾ ਹਿੱਸਾ ਪਾਣੀ ਵਿੱਚ ਰਹਿੰਦਾ ਤੇ ਅੱਧਾ ਬਾਹਰ ਰਹਿੰਦਾ, ਤੇ ਉਹਨਾਂ ਦੇ ਜਿਹੜਾ ਹਿੱਸਾ ਪਾਣੀ ਵਿੱਚ ਰਹਿੰਦਾ ਹੈ ਉਹਨੂੰ ਚੰਗੀ ਤਰ੍ਹਾਂ ਪਾਲਿਸ਼, ਉਹਨੂੰ ਚੰਗੀ ਤਰ੍ਹਾਂ ਕਵਰ ਕੀਤਾ ਹੁੰਦਾ ਹੈ, ਵੀ ਪਾਣੀ ਵਿੱਚ ਰਹਿਣ ਕਰਕੇ ਐਵੇਂ ਦੀ ਧਾਤ ਲਾਈ ਹੁੰਦੀ ਹੈ ਵੀ ਗਲ ਨਾ ਜਾਏ ਕਿਤੇ, ਕਿਉਂਕਿ ਪਾਣੀ ਵਿੱਚ ਰਹਿਣ ਵਾਲੀ ਚੀਜ਼ ਜਿਹੜੀ ਹੈ ਉਹ ਗਲ ਜਾਂਦੀ। ਗੁਰੂ ਸਾਹਿਬ ਨੇ ਰਹਿਰਾਜ ਸਾਹਿਬ ਜੀ ਦੀ ਬਾਣੀ ਵਿੱਚ ਪਹਿਲੇ ਪਾਤਸ਼ਾਹ ਨੇ ਬਚਨ ਕੀਤੇ ਨੇ, ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਭਾਵਕ ਤਿੰਨਹਿ ਕੀਆ। ਇੱਕ ਸਮੁੰਦਰ ਐਸਾ ਹੈ, ਦੁਨਿਆਵੀ ਸਮੁੰਦਰਾਂ ਦੇ ਵਿੱਚ ਪਾਣੀ ਹੁੰਦਾ ਪਰ ਇਹਦੇ ਵਿੱਚ ਪਾਣੀ ਦੀ ਥਾਂ 'ਤੇ ਅਗਨੀ ਹੈ। ਤਿਤ ਸਰਵਰੜੈ, ਉਸ ਸਰੋਵਰ ਵਿੱਚ ਸਾਡਾ ਵਾਸ ਹੈ, ਉੱਥੇ ਅਸੀਂ ਰਹਿ ਰਹੇ ਹਾਂ। ਇਹ ਬਣਤ ਸਾਰੀ ਅਕਾਲ ਪੁਰਖ ਨੇ ਬਣਾਈ ਹੈ। ਤਿਤ ਸਰਵਰੜੈ ਭਈ ਲੈ ਨਿਵਾਸਾ ਪਾਣੀ ਭਾਵਕ ਤਿੰਨਹਿ ਕੀਆ। ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਪੰਕਜ ਮੋਹ, ਪੱਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀਅਲੇ। ਇਸ ਸੰਸਾਰ ਸਰੀਰ ਸਮੁੰਦਰ ਦੇ ਵਿੱਚ ਇੱਕ ਚਿੱਕੜ ਬਣਾਇਆ ਹੈ, ਮੋਹ ਰੂਪੀ ਚਿੱਕੜ, ਪੰਕਜ ਕਹਿੰਦੇ ਚਿੱਕੜ ਨੂੰ, ਮੋਹ ਦਾ ਚਿੱਕੜ ਹੈ। ਵੈਸੇ ਇਸ ਸਾਰੇ ਸੰਸਾਰ ਦਾ ਜਿਹੜਾ ਧੁਰਾ ਹੈ ਜਿਹਦੇ ਉੱਤੇ ਦ੍ਰਿਸ਼ਟਮਾਨ ਘੁੰਮ ਰਿਹਾ ਉਹ ਮੋਹ ਹੈ ਸਭ ਤੋਂ ਪ੍ਰਬਲ। ਭਾਵੇਂ ਅਸੀਂ ਕਹਿੰਦੇ ਹਾਂ ਪੰਜ ਵਿਕਾਰ ਨੇ, ਕਾਮ ਵਾਸ਼ਨਾ ਕ੍ਰੋਧ ਦੀ ਅੱਗ ਹੈ, ਲੋਭ ਵੀ ਬੜਾ, ਹੰਕਾਰ ਵੀ ਬੜੀ ਮਾੜੀ ਚੀਜ਼ ਹੈ, ਚੀਜ਼ਾਂ ਇਹ ਵੀ ਹਨ। ਇਹਨਾਂ ਸਾਰਿਆਂ ਦੀ ਜਿਹੜੀ ਮੁੱਢ ਮੂਲ ਹੈ ਉਹ ਮੋਹ ਹੈ। ਮੋਹ ਦੇ ਆਲੇ ਦੁਆਲੇ ਹੀ ਦ੍ਰਿਸ਼ਟਮਾਨ ਘੁੰਮਦਾ ਹੈ, ਜੇ ਮੋਹ ਨਾ ਹੋਵੇ ਤੇ ਸੰਸਾਰ ਚੱਲੇ ਹੀ ਨਾ। ਮੋਹ ਜ਼ਰੂਰੀ ਹੈ। ਮੋਹ ਦਾ ਮਤਲਬ ਹੈ ਇੱਕ ਖਾਸ ਤਰ੍ਹਾਂ ਦਾ ਮਨ ਦਾ ਲਗਾਵ, ਮਨ ਦੀ ਰੁਚੀ, ਜੋ ਅਕਾਲ ਪੁਰਖ ਨੇ ਆਪ ਹੀ ਮਨੁੱਖ ਦੇ ਮਨ ਵਿੱਚ ਪੈਦਾ ਕੀਤੀ ਹੈ, ਵੀ ਤਾਂ ਇਹ ਕਿਰਤ ਵਿਰਤ ਵਿੱਚ ਤੁਰੇਗਾ, ਤਾਂ ਇਹ ਕੰਮ ਕਰੇਗਾ, ਤਾਂ ਸੰਸਾਰ ਦਾ ਵਾਧਾ ਅੱਗੇ ਹੋਵੇਗਾ। ਇਹ ਅਕਾਲ ਪੁਰਖ ਦੀ ਮਰਜ਼ੀ ਹੈ ਕਿ ਸੰਸਾਰ ਅੱਗੇ ਵੱਧਦਾ ਜਾਏ, ਵੱਧਦਾ ਜਾਏ। ਇਹ ਰਚਨਾ ਉਹਨੇ ਬਣਾਈ ਹੈ। ਹੁਣ ਫਿਰ ਅਸੀਂ ਵਾਰ ਵਾਰ ਜਦੋਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਇਹਦੇ ਤੋਂ ਬਚ ਕੇ ਰਹੀਏ, ਮਾਇਆ ਬੜਾ ਵਿਨਾਸ਼ ਕਰ ਦਿੰਦੀ ਹੈ, ਪਰ ਉਹਦੇ ਨਾਲ ਇਹ ਵੀ ਦੱਸਿਆ ਵੀ ਵਿਨਾਸ਼ ਕਰਦੀ ਕਦੋਂ ਹੈ, ਸਾਰਿਆਂ ਦਾ ਵਿਨਾਸ਼ ਨਹੀਂ ਕਰਦੀ। ਜੇ ਵਿਨਾਸ਼ ਕਰਦੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਆਪਣੇ ਸਿੱਖਾਂ ਨੂੰ ਕਹਿੰਦੇ ਵੀ ਸੰਸਾਰ ਛੱਡ ਕੇ ਪਰਬਤਾਂ 'ਤੇ ਭੱਜੋ, ਦੌੜ ਜਾਓ ਇਹਦੇ ਤੋਂ। ਇਹ ਗੱਲ ਬਣਦੀ ਨਹੀਂ ਹੈ। ਮਾਇਆ ਤੋਂ ਭੱਜਣ ਦਾ ਕਿਤੇ ਵੀ ਬਾਣੀ ਵਿੱਚ ਉਪਦੇਸ਼ ਨਹੀਂ ਹੈ। ਮਾਇਆ ਦੀ ਮਮਤਾ ਤੋਂ ਭੱਜਣ ਦਾ ਉਪਦੇਸ਼ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹੁਣੇ ਵਿਆਹ ਪੁਰਬ ਹੋ ਕੇ ਲੰਘਿਆ। ਮੈਂ ਬਟਾਲੇ ਕਥਾ ਸੀ, ਵਿਚਾਰ ਸੀ, ਉੱਥੇ ਇਹ ਵਿਚਾਰ ਕੀਤੀ ਸੀ ਵੀ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਉਹਦੇ ਰਵੀ ਰੂਪ ਜੋਤ ਸਨ ਅਤੇ ਜਦੋਂ ਉਹ ਆਏ ਅਤੇ ਨਨਕਾਣਾ ਸਾਹਿਬ ਜਿਹੜਾ ਹੁਣ ਕਹਿੰਦੇ ਹਾਂ ਜਿੱਥੇ ਰਾਏ ਭੋਏ ਦੀ ਤਲਵੰਡੀ ਹੈ, ਅਤੇ ਉਹਨਾਂ ਦੀਆਂ ਜਿਹੜੀਆਂ ਰੀਤਾਂ ਸਨ, ਜੋ ਰਹਿਣ ਬਹਿਣ ਸੀ, ਉਹਨਾਂ ਦਾ ਜਿਹੜਾ ਕੰਮ ਕਾਰ ਸੀ, ਕੁਦਰਤੀ ਤੌਰ 'ਤੇ ਪਰਿਵਾਰ ਨੂੰ ਬਾਪ ਨੂੰ ਚੰਗਾ ਨਹੀਂ ਲੱਗਾ। ਹਾਲਾਂਕਿ ਗੁਰੂ ਸਾਹਿਬ ਆਪ ਪਰਮੇਸ਼ਰ ਸਨ, ਜੇ ਚਾਹੁੰਦੇ ਤਾਂ ਪ੍ਰਗਟ ਹੋ ਸਕਦੇ ਸੀ, ਪਰ ਉਹ ਗੁਪਤ ਰਹੇ ਨੇ। ਖਾਸ ਤੌਰ 'ਤੇ ਪਿਤਾ ਨੂੰ ਪਤਾ ਨਹੀਂ ਲੱਗਾ, ਭੈਣ ਨੂੰ ਪਤਾ ਲੱਗ ਗਿਆ ਬੇਬੇ ਨਾਨਕੀ ਨੂੰ, ਅਤੇ ਮਾਤਾ ਨੂੰ ਵਿੱਚ ਵਿਚਾਲੇ ਜਿਹਾ ਰਿਹਾ, ਪਤਾ ਵੀ ਲੱਗ ਗਿਆ ਪਰ ਉਹ ਕਹਿੰਦੇ ਕੁਝ ਨਹੀਂ ਸਨ। ਇਤਿਹਾਸ ਵਿੱਚ ਕਿਤੇ ਨਹੀਂ ਆਉਂਦਾ ਵੀ ਮਾਤਾ ਤ੍ਰਿਪਤਾ ਜੀ ਨੇ
ਗੁਰੂ ਨਾਨਕ ਸਾਹਿਬ ਜੀ ਨੂੰ ਕੁਝ ਕਿਹਾ ਹੋਵੇ ਵੀ ਤੂੰ ਇੰਜ ਨਾ ਕਰ ਤੇ ਇੰਜ ਕਰ, ਨਾ ਉਹਨਾਂ ਨੇ ਕਿਹਾ ਵੀ ਸਾਧ ਬਣ ਤੇ ਨਾ ਉਹਨਾਂ ਨੇ ਕਿਹਾ ਵੀ ਸੰਸਾਰੀ ਬਣ, ਚੋਪੀ ਹੈ ਮਾਤਾ। ਵੈਸੇ ਇਹ ਸ਼ਬਦ ਬੜੇ ਮਹਿੰਗੇ ਨੇ, ਇਹਨਾਂ ਦੀ ਫਿਲੋਸਫੀ ਬੜੀ ਮਹਿੰਗੀ ਹੈ। ਮਾਤਾ ਦਾ ਨਾਂ ਤ੍ਰਿਪਤਾ, ਤੇ ਗੁਰੂ ਜਦੋਂ ਵੀ ਕਿਸੇ ਦੇ ਜੀਵਨ ਵਿੱਚ ਪ੍ਰਗਟ ਹੁੰਦਾ ਉਹਦੇ ਜੀਵਨ ਵਿੱਚ ਪਹਿਲਾਂ ਤ੍ਰਿਪਤੀ ਆਉਂਦੀ ਹੈ, ਗੁਰੂ ਬਾਅਦ ਵਿੱਚ ਪ੍ਰਗਟ ਹੁੰਦਾ, ਸ਼ਬਦ ਬਾਅਦ ਵਿੱਚ ਪ੍ਰਗਟ ਹੁੰਦਾ। ਤ੍ਰਿਪਤੀ ਦੇ ਵਿੱਚੋਂ ਤ੍ਰਿਪਤੀ, ਤ੍ਰਿਪਤਾ ਯਾਨੀ ਕਿ ਰੱਜੀ ਹੋਈ, ਜੋ ਰੱਜ ਚੁੱਕੀ ਹੈ। ਤੇ ਰੱਜ ਤਾਂ ਮਨੁੱਖ ਦੇ ਅੰਦਰ ਜਦੋਂ ਮਾਤਾ ਤ੍ਰਿਪਤਾ ਦੀ ਬਿਰਤੀ ਦਾ ਅੰਸ਼ ਪੈਦਾ ਹੁੰਦਾ ਨਾ, ਸੁਰਤੀ ਤ੍ਰਿਪਤ ਹੋਣ ਲੱਗ ਪੈਂਦੀ ਹੈ। ਤ੍ਰਿਪਤ ਕਾਹਦੇ ਨਾਲ ਹੁੰਦੀ ਹੈ? ਤੁਸੀਂ ਹੁਣੇ ਸ਼ਬਦ ਵੀ ਸੁਣ ਰਹੇ ਸੀ ਕਿ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਜਦੋਂ ਆਧਾਰ ਨਾਮ ਬਣਦਾ ਹੈ, ਨਾਮ ਨਾਲ ਹੀ ਅੱਜ ਤੱਕ ਕੋਈ ਵੀ ਰੱਜਿਆ ਸੰਸਾਰ ਵਿੱਚੋਂ ਪਰਮਾਤਮਾ ਦੀ ਬੰਦਗੀ ਨਾਲ ਹੀ ਰੱਜਿਆ। ਦੂਜੀਆਂ ਚੀਜ਼ਾਂ ਗੁਜਰਾਨ ਨੇ ਰਜਾਉਣ ਵਾਸਤੇ, ਉਹਨਾਂ ਕੋਲ ਸ਼ਕਤੀ ਨਹੀਂ ਹੈ ਬੰਦੇ ਨੂੰ, ਕੋਈ ਨਹੀਂ ਰੱਜਿਆ ਅੱਜ ਤੱਕ। ਸਾਰੇ ਉਦਾਹਰਣ ਦਿੱਤੇ ਜਾ ਗਏ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ, ਇਹਦੇ ਵਿੱਚ ਰਝੇਵਾਂ ਨਹੀਂ ਹੈ। ਬਿਨਾਂ ਸੰਤੋਖ ਨਹੀਂ ਕੋਊ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੁਪਨੇ ਲੈਂਦੇ ਰਹਿੰਦੇ ਹਾਂ, ਅਗਲੇ ਸਾਲ ਰਾਜਾਂਗੇ, ਅਗਲੇ ਸਾਲ ਰਾਜਾਂਗੇ, ਅਗਲੇ ਸਾਲ, ਇੱਦਾਂ ਹੀ ਅੱਗੇ ਅੱਗੇ ਜਾਈ ਜਾਂਦਾ ਛਾਂ ਵਾਂਗੂ। ਉਹ ਥਾਂ ਨਹੀਂ ਆਉਂਦਾ ਜਿੱਥੇ ਮਨੁੱਖ ਕਹਿ ਦੇ ਵੀ ਮੈਂ ਰੱਜ ਗਿਆ, ਇਸ ਤੋਂ ਅੱਗੇ ਅੱਗੇ ਤੁਰੀ ਜਾਂਦਾ। ਸੋ ਤ੍ਰਿਪਤੀ ਫਿਰ ਕਿਹਦੇ ਵਿੱਚੋਂ ਆਉਂਦੀ ਹੈ? ਜਦੋਂ ਬਾਣੀ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਨਾਮ ਦੇ ਆਧਾਰ ਨੂੰ ਜਦੋਂ ਬਣਾ ਲੈ ਮਨੁੱਖ, ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾ ਲਵੇ, ਉਦੋਂ ਉਮੀਦ ਹੈ ਬਈ ਇਹਦੇ ਦਰਵਾਜ਼ੇ ਖੁੱਲਣਗੇ ਸੁਖੀ ਹੋਣ ਦੇ, ਉਹਦੇ ਤੋਂ ਪਹਿਲਾਂ ਨਹੀਂ ਹੈ। ਆਨੰਦ ਸਾਹਿਬ ਦੀਆਂ 6 ਪੌੜੀਆਂ ਹਰ ਇੱਕ ਸਿੱਖ ਨੂੰ ਤਕਰੀਬਨ ਜ਼ਬਾਨੀ ਯਾਦ ਨੇ। ਗੁਰੂ ਅਮਰਦਾਸ ਜੀ ਦੀਆਂ ਇਹ 6 ਪੌੜੀਆਂ ਤੇ ਘੱਟੋ ਘੱਟ ਸਿੱਖ ਅਖਵਾਉਣ ਵਾਲੇ ਨੂੰ ਆਉਂਦੀਆਂ ਹੋਣੀਆਂ ਚਾਹੀਦੀਆਂ। ਜੇ ਕੋਈ ਵੀ ਨਾ, ਵੈਸੇ ਜਪਜੀ ਸਾਹਿਬ ਦਾ ਪਾਠ ਹੈ, ਪਰ ਜੇ ਕੁਝ ਨਹੀਂ ਕਰਦਾ ਤੇ ਘੱਟੋ ਘੱਟ ਆਨੰਦ ਸਾਹਿਬ ਦੀਆਂ 6 ਪੌੜੀਆਂ ਤੇ ਉਹਨੂੰ ਆਉਂਦੀਆਂ ਹੋਣ। ਸਾਰਾ ਸਿਧਾਂਤ ਇਹਦੇ ਵਿੱਚ ਆ ਜਾਂਦਾ। 6 ਪੌੜੀਆਂ ਪੰਥ ਨੇ ਬਣਾਈਆਂ ਨੇ, ਵੈਸੇ 40 ਪੌੜੀਆਂ ਨੇ, ਪਹਿਲੀਆਂ 5 ਪੌੜੀਆਂ ਤੇ ਅਖੀਰਲੀ 40 ਨੰਬਰ ਪੌੜੀ, ਇਹ ਜੋੜ ਕੇ ਪੜ੍ਹਨ ਦੀ ਰੀਤ ਹੌਲੀ ਹੌਲੀ ਚੱਲੀ ਹੈ। ਪਹਿਲਾਂ ਪੂਰਾ ਆਨੰਦ ਸਾਹਿਬ ਪੜ੍ਹਿਆ ਜਾਂਦਾ ਸੀ, ਅੱਜ ਵੀ ਪੂਰਾ ਆਨੰਦ ਸਾਹਿਬ, ਬਹੁਤ ਸਾਰੀਆਂ ਸੰਪਰਦਾਵਾਂ ਨੇ ਪੁਰਾਤਨ ਰੀਤ ਨੂੰ ਕਾਇਮ ਰੱਖਿਆ ਹੋਇਆ, ਉਹ ਕਹਿੰਦੇ ਵੀ 6 ਪੌੜੀਆਂ ਨਹੀਂ ਪੜ੍ਹਨੀਆਂ, ਪੂਰਾ ਪੜ੍ਹਨਾ। ਪਰ ਇਹ ਪ੍ਰਚਲਿਤ ਹੋ ਗਿਆ ਪੰਥਕ ਤੌਰ 'ਤੇ, ਪੰਥ ਨੇ ਆਪਣਾ ਫੈਸਲਾ ਦਿੱਤਾ ਬਈ ਟਾਈਮ ਦੀ ਗੱਲ ਹੁੰਦੀ ਹੈ। ਉਹਦੇ ਵਿੱਚ ਪਾਤਸ਼ਾਹ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ। ਆਧਾਰ ਦਾ ਮਤਲਬ ਹੁੰਦਾ ਪੈਰ ਜਿਹਦੇ ਉੱਤੇ ਬੰਦਾ ਖਲੋਤਾ ਹੈ। ਹੁਣ ਗੁਰਸਿੱਖ ਨੇ ਨਾਮ ਨੂੰ ਆਧਾਰ ਬਣਾਉਣਾ ਹੈ। ਬਾਬਾ ਬੁੱਢਾ ਸਾਹਿਬ ਦੀ ਕੱਲ੍ਹ ਗੱਲ ਚੱਲੀ ਸੀ ਕਥਾ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਗਿਆਨ ਪ੍ਰਗਟ ਹੋ ਗਿਆ ਸੀ, ਇੱਕ ਤਰ੍ਹਾਂ ਦਾ ਪਹਿਲਾਂ ਹੀ। ਇਹ ਜਿਹੜੇ ਸਰੀਰ ਨੇ ਨਾ, ਜਿਹੜੇ 6-6 ਜਾਮਿਆਂ ਤੱਕ ਗੁਰੂ ਸਾਹਿਬ ਦੇ ਨਾਲ ਸੇਵਾ ਕਰਦੇ ਰਹੇ, ਕੰਮ ਕਰਦੇ ਰਹੇ, ਇਹ ਕੋਈ ਆਮ ਬੰਦੇ ਨਹੀਂ ਸਨ। ਜਿਨ੍ਹਾਂ ਨੇ 10 ਜਾਮਿਆਂ ਦੇ ਨਾਲ ਸੇਵਾ ਕੀਤੀ ਹੈ ਨਾ, ਜਿਹੜੇ ਬੰਦੇ ਉਦੋਂ ਪੁੱਗੇ ਨੇ ਯਾਨੀ ਕਿ ਪੂਰੇ ਉਤਰੇ ਨੇ ਗੁਰੂ ਦੇ ਪਿਆਰ ਵਿੱਚ, ਇਹ ਬੰਦੇ ਇੱਥੇ ਆ ਕੇ ਨਹੀਂ ਘੜੇ ਗਏ। ਇੰਝ ਲੱਗਦਾ ਵੀ ਇਹਨਾਂ ਦੀ ਘਾੜਤ ਪਹਿਲਾਂ ਹੋ ਚੁੱਕੀ ਸੀ, ਏਡਾ ਵੱਡਾ ਕਾਰਜ ਤਾਂ ਸਹਿ ਗਏ। ਉਹ ਚੁਣਵੇਂ ਜਿਹੇ ਬੰਦੇ ਨੇ, ਥੋੜ੍ਹੇ ਜਿਹੇ ਬੰਦੇ ਨੇ, 10 ਗੁਰੂ ਨੇ, 20 ਕੁ ਹੋਰ ਬੰਦੇ ਹੋਣਗੇ, ਸਿੱਖ ਹੋਣਗੇ ਜਿਹੜੇ ਅੱਗੇ। ਚਲੋ ਏ ਟੀਮ, ਬੀ ਟੀਮ, ਸੀ ਟੀਮ ਚੱਲਦੀ ਰਹੀ, ਉਹ ਤਾਂ ਬਹੁਤ ਨੇ, ਪਰ ਜਿਹੜੇ ਮੁੱਖ ਸਨ, ਜਿਨ੍ਹਾਂ ਨੇ ਇਸ ਸਾਰੇ ਕੁਝ ਨੂੰ ਕਰਕੇ ਵਿਖਾਉਣਾ ਸੀ, ਰੋਲ ਨਿਭਾਉਣਾ ਸੀ ਵੀ ਸਿੱਖ ਐਵੇਂ ਦਾ ਹੁੰਦਾ, ਉਹ ਬਹੁਤ ਥੋੜ੍ਹੇ ਸੀ। ਇਹਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਗਿਆਨ ਪਹਿਲਾਂ ਹੁੰਦਾ। ਬੜੀ ਤਰ੍ਹਾਂ ਦੇ ਲੋਕ ਗੁਰੂ ਘਰ ਵਿੱਚ ਆਉਂਦੇ ਨੇ, ਅੱਜ ਵੀ ਅਸੀਂ ਆਉਂਦੇ ਹਾਂ। ਜਿਵੇਂ ਜਿਵੇਂ ਦਾ ਮਨੁੱਖ ਹੈ, ਉਵੇਂ ਉਵੇਂ ਦੀ ਉਹ ਬਿਰਤੀ ਲੈ ਕੇ ਗੁਰੂ ਕੋਲ ਆਉਂਦਾ।
ਕੁਝ ਆਉਂਦੇ ਨੇ ਬਾਬੇ ਬੁੱਢੇ ਸਾਹਿਬ ਵਾਂਗ। ਬਾਬੇ ਬੁੱਢੇ ਸਾਹਿਬ ਨੂੰ ਗਿਆਨ ਪਹਿਲਾਂ ਹੀ ਹੋ ਗਿਆ ਸੀ ਜਦੋਂ ਚੁੱਲ ਵਿੱਚ ਛੋਟੀਆਂ ਲੱਕੜਾਂ ਨੂੰ ਅੱਗ ਲੱਗ ਗਈ ਸੀ। ਮੈਂ ਦੁਹਰਾਵਾਂਗਾ ਨਹੀਂ ਬਹੁਤਾ, ਕੱਲ ਸੁਣਾ ਦਿੱਤਾ ਸੀ। ਉਦੋਂ ਹੀ ਅੰਦਰੋਂ ਵਿਵੇਕ, ਜਿਹੜਾ ਗੁਰੂ ਹੈ ਨਾ ਵਿਵੇਕ, ਸਾਰਿਆਂ ਦੇ ਵਿੱਚ ਬੈਠਾ ਹੋਇਆ, ਉਹਨੇ ਜਾਗ ਕੇ ਦੱਸ ਦਿੱਤਾ ਸੀ ਬੁੱਢਿਆ ਸਰੀਰ ਨਾਸ਼ਮੰਤ ਹੈ, ਇਹਦੇ ਨਾਲ ਜੋ ਕਰਨਾ ਕਰ ਲੈਣਾ ਚਾਹੀਦਾ, ਇਹਨੇ ਸਦਾ ਸੰਗੀ ਸਾਥੀ ਨਹੀਂ ਰਹਿਣਾ। ਜਿਸ ਵਾਸਤੇ ਮਿਲਿਆ ਜੇ ਉਹ ਕਾਰਜ ਪੂਰਾ ਨਾ ਕੀਤਾ ਤੇ ਅੱਗੇ ਜਾ ਕੇ ਉਲਾਮੇ ਮਿਲਣੇ ਨੇ। ਇਹ ਗਿਆਨ ਪਹਿਲਾਂ ਹੀ ਬਾਬੇ ਬੁੱਢੇ ਸਾਹਿਬ ਨੂੰ 12 ਸਾਲ ਦੀ ਉਮਰ ਵਿੱਚ ਗਿਆਨ ਦਾ ਇਹ ਸਰੂਪ ਅੰਦਰ ਜਾਗ ਪਿਆ ਸੀ। ਉਹਦੇ ਤੋਂ ਬਾਅਦ ਫਿਰ ਇੱਕ ਖੋਜ ਬਣੀ ਰਹਿੰਦੀ ਸੀ। ਇੱਕ ਇੱਕ ਪਲ ਵਾਸਤੇ ਲੱਗਦਾ ਸੀ ਵੀ ਅਗਲਾ ਪਲ ਪਤਾ ਨਹੀਂ ਸਰੀਰ ਹੈ ਕਿ ਨਹੀਂ ਹੈ। ਇਹ ਹੈ ਸਿਮਰਨ। ਅਸਲ ਵਿੱਚ ਨਾਮ ਦੇ ਦੂਜੇ ਅਰਥ ਮੌਤ ਦੀ ਲਗਾਤਾਰੀ ਯਾਦ ਹੁੰਦੀ ਹੈ। ਜਿੰਨਾ ਚਿਰ ਸਾਡੇ ਅੰਦਰ ਇਸ ਦ੍ਰਿਸ਼ਟਮਾਨ ਸੰਸਾਰ ਦੇ ਪ੍ਰਤੀ ਤੋਖਲਾ ਪੈਦਾ ਨਹੀਂ ਹੁੰਦਾ, ਜਿੰਨਾ ਚਿਰ ਸਾਡੇ ਮਨ ਦੇ ਅੰਦਰ ਇਸ ਸੰਸਾਰ ਦੇ ਪ੍ਰਤੀ ਇੱਕ ਚਿੰਤਾ ਨਹੀਂ ਪ੍ਰਗਟ ਹੁੰਦੀ ਵੀ ਇਹ ਪਤਾ ਨਹੀਂ ਕਿੰਨਾ ਚਿਰ ਹੈ, ਉਹਨਾਂ ਚਿਰ ਇਹਦੇ ਛੁੱਟਣ ਦੀ ਕੋਈ ਸੰਭਾਵਨਾ ਨਹੀਂ, ਭਾਵੇਂ ਇੱਥੇ 100 ਕਥਾਵਾਂ 'ਚ ਲਿਆ ਕੇ ਬਿਠਾ ਦਿਓ। ਸਭ ਤੋਂ ਪਹਿਲਾਂ ਇਹਨੂੰ ਸੰਸਾਰ 'ਤੇ ਸ਼ੱਕ ਪੈਣਾ ਚਾਹੀਦਾ। ਜੇ ਸ਼ੱਕ ਨਹੀਂ ਪੈਂਦਾ ਫਿਰ ਇਹ ਸੰਸਾਰੀ ਹੈ, ਧਾਰਮਿਕ ਨਹੀਂ ਹੈ। ਇਹਨੂੰ ਸ਼ੱਕ ਪੈਣਾ ਚਾਹੀਦਾ ਵੀ ਜਿਹੜਾ ਸਰੀਰ ਮੇਰੇ ਕੋਲ, ਮੇਰੇ ਦਾਦੇ ਕੋਲ ਹੈ ਸੀ, ਉਹ ਮੰਜੇ 'ਤੇ ਨਹੀਂ ਦਿਸਦਾ, ਕਿੱਧਰ ਚਲਾ ਗਿਆ। ਸਰੀਰ 'ਤੇ ਸ਼ੱਕ ਪਹਿਲਾਂ ਪੈਣਾ ਚਾਹੀਦਾ। ਜਿਹੜੀ ਜਾਇਦਾਦ ਮੇਰੇ ਕੋਲ ਅੱਜ, ਇਹ ਪਹਿਲਿਆਂ ਕੋਲ ਨਹੀਂ ਸੀ, ਕਈਆਂ ਕੋਲ ਆ ਜਾਂਦੀ ਹੈ, ਕਈਆਂ ਕੋਲ ਚਲੀ ਜਾਂਦੀ, ਇਹ ਵੀ ਆਉਂਦੀ ਜਾਂਦੀ ਚੀਜ਼ ਹੈ, ਇਹਦੇ 'ਤੇ ਵੀ ਸ਼ੱਕ ਪੈਣਾ ਚਾਹੀਦਾ। ਇਹ ਸਦਾ ਅੰਗੀ ਸੰਗੀ ਨਹੀਂ ਹੈ, ਇਹ ਵਕਤੀ ਤੌਰ 'ਤੇ ਮੇਰੇ ਕੋਲ ਆਈ ਹੈ। ਸ਼ੱਕ 'ਤੇ ਕਰਨਾ ਸੀ ਦ੍ਰਿਸ਼ਟਮਾਨ 'ਤੇ, ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਅੱਜ ਲੋਕਾਂ ਨੇ ਧਰਮ ਉੱਤੇ, ਗੁਰੂ ਕੀ ਸਿੱਖੀ ਦੇ ਉੱਤੇ, ਗੁਰੂ ਦੇ ਦਿੱਤੇ ਉਪਦੇਸ਼ਾਂ ਦੇ ਉੱਤੇ। ਸ਼ੱਕ ਚਾਹੀਦਾ ਪਰ ਸੱਚਾ ਸ਼ੱਕ ਚਾਹੀਦਾ ਹੈ, ਇਹ ਸ਼ੱਕ ਸੱਚਾ। ਔਰ ਇਹ ਮਨ ਤੋਂ ਧੋਖਾ ਲਾਉਂਦਾ, ਸਾਡੇ ਮਨ 'ਤੇ ਜੋ ਧੋਖਾ, ਧੋਖੇ ਦੀ ਐਨਕ ਚੜ੍ਹੀ ਹੁੰਦੀ, ਦੁਨੀਆਂ 'ਤੇ ਪਿਆ ਹੋਇਆ ਸ਼ੱਕ ਉਹਨੂੰ ਤੋੜ ਦਿੰਦਾ, ਉਸ ਐਨਕ ਨੂੰ ਲਾਹ ਦਿੰਦਾ, ਇਹਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਵੀ ਅਸਲ ਵਿੱਚ ਸੱਚਾਈ ਹੈ ਕੀ ਹੈ। ਮਨ 'ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ, ਜਦੋਂ ਸਿਫਤ ਨਾਮ ਸਿਮਰਨ ਬੰਦਗੀ ਗੁਰੂ ਚਰਨਾਂ ਵਿੱਚ ਸੱਤ ਦਾ ਜਦੋਂ ਆਹਵਾਨ ਹੁੰਦਾ, ਯਾਨੀ ਕਿ ਮੰਗ ਉੱਠਦੀ ਹੈ ਕਿ ਮੈਨੂੰ ਸੱਚ ਦੀ ਦਾਤ ਬਖਸ਼ਿਸ਼ ਕਰੋ, ਉਸ ਦਿਨ ਇਹ ਧੋਖਾ ਲੈ ਜਾਂਦਾ ਮਨ ਦੇ ਉੱਤੋਂ। ਸਾਰਾ ਸੰਸਾਰ, ਗੁਰੂ ਸਾਹਿਬ ਕਹਿੰਦੇ, ਇੱਕ ਖਾਸ ਤਰ੍ਹਾਂ ਦੇ ਅਸੀਂ ਧੋਖੇ ਵਿੱਚ ਜੀ ਰਹੇ ਹਾਂ, ਸਾਨੂੰ ਮਨ ਧੋਖਾ ਦੇਈ ਜਾ ਰਿਹਾ। ਮਨ ਦੇ ਅਰਥ ਹੀ ਇਹ ਨੇ। ਕੱਲ੍ਹ ਹੀ ਇੱਥੇ ਇੱਕ ਸਿੰਘਾਂ ਨੇ ਜਾਣ ਲੱਗਿਆਂ ਬਚਨ ਕੀਤਾ ਸੀ, ਔਰ ਇਹ ਚੰਗੀ ਗੱਲ ਹੁੰਦੀ ਹੈ ਵੀ ਕਥਾ ਸੁਣ ਕੇ ਕਿਸੇ ਦੇ ਅੰਦਰ ਕੋਈ ਗੱਲ ਪੈਦਾ ਹੋਵੇ, ਵਿਸ਼ਾ ਅਤੇ ਗੁਰਮਤਿ ਦੇ ਵਿਸ਼ਾ ਹੋਵੇ, ਇਹ ਇੱਕ ਬੜੀ ਵਧੀਆ ਗੱਲ ਹੁੰਦੀ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਗੁਰਦੁਆਰੇ ਆਸਥਾ ਦੇ ਕੇਂਦਰ ਨੇ, ਗੁਰਦੁਆਰੇ ਗੋਸ਼ਟੀ ਦੇ ਕੇਂਦਰ ਵੀ ਬਣਨੇ ਚਾਹੀਦੇ ਨੇ। ਇੱਥੇ ਵਿਚਾਰ ਵੀ ਹੋਣੀ ਚਾਹੀਦੀ ਹੈ, ਵਿਚਾਰ ਪ੍ਰਬੰਧ ਦੀ ਨਹੀਂ ਹੋਣੀ ਚਾਹੀਦੀ, ਵਿਚਾਰ ਗੁਰੂ ਦੀ ਮੱਤ ਦੀ ਹੋਣੀ ਚਾਹੀਦੀ ਹੈ, ਪ੍ਰਬੰਧ ਦੀ ਵੱਖਰੀ ਹੋਣੀ ਚਾਹੀਦੀ ਹੈ। ਪਰ ਹੋ ਨਹੀਂ ਰਹੀ, ਪ੍ਰਬੰਧ ਦੀ ਹੋ ਰਹੀ ਹੈ ਸਾਰੀ। ਪ੍ਰਬੰਧ ਕਿਵੇਂ ਦਾ, ਕੀ ਬਣਿਆ ਲੰਗਰ ਵਿੱਚ, ਰਾਗੀ ਕੌਣ ਨੇ, ਕਥਾਵਾਚਕ ਕੌਣ ਨੇ, ਦੂਜਾ ਕੌਣ ਹੈ, ਤੀਜਾ ਕੌਣ ਹੈ। ਉੱਧਰ ਜੋ ਚੌਰ ਝੁੱਲ ਰਿਹਾ, ਉੱਧਰ ਅਸੀਂ ਗੁਰੂ ਸਾਹਿਬ ਨੂੰ ਕਹਿ ਦਿੱਤਾ ਵੀ ਤੁਹਾਡੀ ਪਾਲਕੀ ਗੋਲਡਨ ਹੈ, ਤੁਸੀਂ ਉਹਦੇ ਵਿੱਚ ਮੌਜ ਕਰੋ, ਅਸੀਂ ਤੁਹਾਡੀ ਗੱਲ ਨਹੀਂ ਕਰਨੀ, ਗੱਲਾਂ ਅਸੀਂ ਆਪਣੀ ਕਰਨੀਆਂ ਨੇ, ਕਿਉਂਕਿ ਗੁਰਦੁਆਰਾ ਸਾਡਾ ਤੁਹਾਡਾ ਨਹੀਂ ਹੈ। ਜਿੱਦਣ 1430 ਅੰਗਾਂ ਦੀ ਗੱਲ ਇੱਥੇ ਹੋਵੇਗੀ, ਇਹ ਤਾਂ ਉਹ ਦਰ ਸੀ ਜਿੱਥੇ ਦੂਜੇ ਧਰਮਾਂ ਦੇ ਲੋਕ ਆ ਕੇ 50% ਹਿੰਦੂ ਅਤੇ ਮੁਸਲਮਾਨ ਸੁਣਦੇ ਹੁੰਦੇ ਸੀ ਗੁਰਮਤਿ ਦੀ ਗੱਲ। ਮੈਨੂੰ ਲੱਗਦਾ ਸਾਨੂੰ ਚੈੱਕ ਕਰਨਾ ਚਾਹੀਦਾ, ਅਸੀਂ ਕਿਤੇ ਗੁਰਮਤਿ ਤੋਂ ਦੂਰ ਦੀ ਗੱਲ ਕਰਨੀ ਸ਼ੁਰੂ ਕਰਤੀ। ਇਸ ਕਰਕੇ ਸਿੱਖ ਵੀ ਅਸੀਂ ਧੱਕੇ ਨਾਲ ਧੋ ਕੇ ਲਿਆਉਂਦੇ ਹਾਂ ਗੁਰਦੁਆਰੇ, ਉਹ ਵੀ 40-45-50 ਤੋਂ ਅੱਗੇ ਜਾ ਕੇ ਆਉਂਦੇ ਨੇ। ਸਿੱਖੀ ਦਾ ਜਿਹੜਾ ਅਸਲੀ ਕਰੀਮ ਹੈ, ਉਹ ਤਾਂ ਸਕੂਲਾਂ ਵਿੱਚ ਅਤੇ ਮੋਬਾਈਲਾਂ 'ਤੇ ਅਤੇ ਘਰਾਂ ਵਿੱਚ
10 साल तो लैके 30 साल तक का जो तबका है वह सारा घर बैठा हुआ उत्थे कोई पहुँच नहीं है तो साढ़े कोई प्लैनिंग भी नहीं है तुहाडे कल्या कोल नहीं मैं तुहानू कह रहा भी तुसी प्रबंधक हो असी भी कोई नहीं उहदे शामिल साडा भी मकसद यह है भी सानू पता है भी जे तुसी सिखी दा इन्ना फैला कर दोगे फिर तुहानू सानू तुसी स्पैशली तौर पर सदना नहीं फिर उन्होंने आप गल करनी शुरू कर देनी है फिर उन्होंने आप ही समझनी शुरू कर देनी है इस करके इहदे विच जो गुरु साहब ने गल कीती सी ओह होर गल सी इत्थे गल असी फिर ओह बंद कर दित्ती है ਉਹ ਤਿਰਮਾਲਾ ਸਾਹਿਬ ਪਾਤਾ ਇੱਥੇ ਗੱਲ ਹੋਰ ਸੰਸਾਰ ਦੀ ਹੋ ਰਹੀ ਹੈ ਇਸ ਕਰਕੇ ਜਿੱਥੇ ਆਸਥਾ ਦਾ ਕੇਂਦਰ ਸੀ ਉੱਥੇ ਇਹ ਵਿਚਾਰ ਦਾ ਗੋਸ਼ਟੀ ਦਾ ਕੇਂਦਰ ਸੀ ਗੁਰਦੁਆਰਾ ਜਿਹਦੇ ਵਿੱਚ ਗੁਰਮਤ ਦੀ ਗੱਲ ਹੋਵੇ ਅਤੇ ਉਹਨਾਂ ਨੇ ਇੱਕ ਬਚਨ ਕੀਤਾ ਸੀ ਵੀ ਇਸ ਪੰਕਤੀ ਦੇ ਅਰਥ ਵੀ ਕਰਨਾ ਕੱਲ੍ਹ ਨੂੰ ਕਿ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਹੁਣ ਗੁਰੂ ਕੌਣ ਹੈ ਸਾਡਾ ਗੁਰੂ ਜਿਉਂਦਾ ਕਈ ਸਾਡੇ ਵਿੱਚ ਜਦੋਂ ਨਹੀਂ ਕਿਸੇ ਨੂੰ ਸਮਝ ਆਉਂਦੀ ਤੇ ਉਹਨਾਂ ਦੇ ਵਿੱਚ ਐਵੇਂ ਦੀਆਂ ਗੱਲਾਂ ਕਿਤੇ ਕਿਤੇ ਸੁਣਨ ਨੂੰ ਮਿਲਦੀਆਂ ਨੇ ਵੀ ਜਿਵੇਂ ਦੀ ਤੁਸੀਂ ਮੰਦਰ ਵਿੱਚ ਕੋਈ ਮੂਰਤੀ ਪੂਜਦਾ ਹੈ ਐਵੇਂ ਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਪੂਜ ਦਿੰਦੇ ਹੋ ਇਹਦਾ ਮਤਲਬ ਹੈ ਇਸ ਬੰਦੇ ਨੂੰ ਗੁਰਮਤ ਦਾ ਕੋਈ ਪਤਾ ਨਹੀਂ ਲੱਗਾ ਗੁਰੂ ਦਾ ਪਤਾ ਨਹੀਂ ਲੱਗਾ ਜੋ ਸੁਣ ਰਿਹਾ ਹੈ ਉਹ ਜਿਉਂਦਾ ਹੈ ਸਦ ਸੁਣਦਾ ਤੇ ਜੋ ਵੇਖ ਵੀ ਰਿਹਾ ਹੈ ਉਹ ਪੱਥਰ ਦਾ ਨਹੀਂ ਹੈ ਉਹ ਜਿਉਂਦੀ ਸੱਤਾ ਹੈ ਔਰ ਸਿੱਖ ਜਿਉਂਦੀ ਸੱਤਾ ਨੂੰ ਜਪਦਾ ਹੈ ਜੜ ਨੂੰ ਨਹੀਂ ਜਪਦਾ ਜਦੋਂ ਵਾਹਿਗੁਰੂ ਕਹਿੰਦਾ ਹੈ ਤੇ ਵਾਹਿਗੁਰੂ ਇੱਕ ਜਿਉਂਦੀ ਸੱਤਾ ਨਿਰਾਕਾਰ ਰੂਪ ਵਿੱਚ ਸਾਡੇ ਆਲੇ ਦੁਆਲੇ ਹੈ ਉਹਨੂੰ ਜਪ ਰਿਹਾ ਹੈ ਜਾਗਤ ਜੋਤ ਜਪੈ ਨਿਸਬਾਸਰ ਦਿਨ ਰਾਤ ਜਾਗਦੀ ਜੋਤ ਨੂੰ ਜਪਦਾ ਦਿਨ ਰਾਤ ਉਹਦੀ ਯਾਦ ਵਿੱਚ ਰਹਿੰਦਾ ਹੈ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਵਿਭੂਤੇ ਉਹਦੀ ਸ਼ਕਤੀ ਕਦੀ ਭੰਗ ਨਹੀਂ ਹੁੰਦੀ ਦੁਨੀਆਂ ਦੀਆਂ ਸ਼ਕਤੀਆਂ ਬਣਦੀਆਂ ਨੇ ਭੰਗ ਹੋ ਜਾਂਦੀਆਂ ਪਰ ਉਹ ਕਦੀ ਭੰਗ ਨਹੀਂ ਹੁੰਦਾ ਲਗਾਤਾਰੀ ਸੱਤਾ ਹੈ ਲਗਾਤਾਰੀ ਤਾਕਤ ਹੈ ਸ਼ਕਤੀ ਹੈ ਇਸ ਕਰਕੇ ਸ਼ਬਦ ਰਿਹਾ ਭਰਪੂਰ ਸਾਧ ਸੁਣਦਾ ਸਾਡਾ ਗੁਰੂ ਜਿਉਂਦਾ ਹੈ ਬੜੇ ਬੰਦੇ ਮੈਨੂੰ ਇੱਕ ਨਾਮਵਰ ਰਾਗੀ ਸਿੰਘ ਨੇ ਦਰਬਾਰ ਸਾਹਿਬ ਦੇ ਨੇ ਕਿਹਾ ਜਿਹੜੇ ਦਰਬਾਰ ਸਾਹਿਬ ਵਿੱਚ ਇਹ ਸ਼ਬਦ ਪੜ੍ਹਦੇ ਹੁੰਦੇ ਸੀ ਕਿ ਭੋਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ ਮਾਲਣ ਭੋਲੀ ਜਗ ਭੁਲਾਣਾ ਹਮ ਭੁਲਾਨੇ ਨਾ ਹੈ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਇਹਦੇ ਵਿੱਚ ਸਾਰੀ ਗੱਲ ਲਿਖੀ ਹੈ ਵੀ ਮਾਲਣ ਭੁੱਲ ਗਈ ਜਿਹੜੀ ਫੁੱਲ ਚੜ੍ਹਾਉਂਦੀ ਪਈ ਪੱਥਰ ਦੇ ਮੂਰਤੀ ਨੂੰ ਇਹ ਕਬੀਰ ਜੀ ਨੇ ਕਿਹਾ ਬਈ ਇਹ ਭਰਮ ਪੈ ਗਿਆ ਵੀ ਨਿਰਜੀਓ ਸਰਜੀਓ ਘੱਟ ਹੈ ਨਿਰਜੀਓ ਪੂਜਾ ਜਿਹਨੂੰ ਪੂਜਾ ਕਰਦੇ ਨੇ ਉਹਦੇ ਵਿੱਚ ਜਿੰਦ ਕੋ ਨਹੀਂ ਤੇ ਜਿਹਦਾ ਗਲ ਵੱਢਦੇ ਨੇ ਉਹ ਜਿਉਂਦਾ ਭਰਮ ਕੱਢਿਆ ਹੁਣ ਜਦੋਂ ਇਹ ਮੈਂ ਇਸ ਗੱਲ ਤੋਂ ਹੈਰਾਨ ਹੋਇਆ ਵੀ ਉਹ ਸਾਰੀ ਉਮਰ ਮੈਂ ਉਹਨਾਂ ਤੋਂ ਦਰਬਾਰ ਸਾਹਿਬ ਤੋਂ ਇਹ ਸ਼ਬਦ ਸੁਣਦਾ ਸੀ ਬੜੇ ਬਜਦ ਵਿੱਚ ਆ ਕੇ ਬੋਲਦੇ ਇੱਕ ਬੰਦਾ ਮਿਲਿਆ ਉਹਨਾਂ ਨੂੰ ਸਿਰਫ ਕਥਾਵਾਂ 'ਚ ਕਮਰੇ 'ਚ ਹੀ ਮਿਲਿਆ ਕਹਿੰਦੇ ਨੇ ਸ਼ੈਤਾਨ ਕਿੱਥੇ ਰਹਿੰਦਾ ਹੈ ਸ਼ੈਤਾਨ ਕੋਈ ਬੰਦਾ ਨਹੀਂ ਹੈ ਸ਼ੈਤਾਨ ਉਹ ਹੈ ਜੋ ਤੁਹਾਨੂੰ ਸ਼ੰਕਾ ਖੜਾ ਕਰਦਾ ਹੈ ਉਹ ਸ਼ੈਤਾਨ ਹੈ ਜਾਂ ਫਿਰ ਜੇ ਸ਼ੰਕਾ ਖੜਾ ਕਰਨਾ ਹੈ ਤਾਂ ਝੂਠ 'ਤੇ ਸ਼ੰਕਾ ਕਰੇ ਉਹ ਸੰਤ ਹੈ ਸੰਤ ਉਹ ਹੈ ਜਿਹੜਾ ਸਾਡੇ ਦ੍ਰਿਸ਼ਟਮਾਨ ਵਿਸ਼ਵਾਸਾਂ ਨੂੰ ਜੋ ਸਾਡੇ ਬਲੀਫ ਨੇ ਉਹਨਾਂ ਨੂੰ ਤੋੜ ਦੇਵੇ ਜਿੱਥੇ ਅਸੀਂ ਸਾਰੀ ਉਮਰ ਤੋਂ ਵਿਸ਼ਵਾਸ ਕੀਤਾ ਹੋਇਆ ਉਹ ਵਿਸ਼ਵਾਸ ਤੋੜਦਾ ਵੀ ਜਿੱਥੇ ਤੂੰ ਵਿਸ਼ਵਾਸ ਕਰਕੇ ਬੈਠਾ ਹੈ ਰਾਵਣ ਵਰਗੇ ਵੀ ਕਰਦੇ ਰਹੇ ਉਹ ਵੀ ਜਾਂ ਸਿਕੰਦਰ ਦੀ ਗੱਲ ਆਉਂਦੀ ਵੀ ਉਹ ਵੀ ਖਾਲੀ ਹੱਥੀ ਤੁਰ ਗਏ ਦੁਨੀਆਂ ਤੋਂ ਵਿਸ਼ਵਾਸ ਉਠਾ ਦੇਵੇ ਉਹਨੂੰ ਸੰਤ ਕਹਿੰਦੇ ਨੇ ਦੁਨੀਆਂ 'ਤੇ ਵਿਸ਼ਵਾਸ ਪੈਦਾ ਕਰਦਾ ਅਤੇ ਰੱਬ 'ਤੇ ਸ਼ੰਕਾ ਪੈਦਾ ਕਰਦਾ ਗੁਰੂ 'ਤੇ ਸ਼ੰਕਾ ਪੈਦਾ ਉਹਨੂੰ ਕਹਿੰਦੇ ਨੇ ਸ਼ੈਤਾਨ ਉਹ ਕੋਈ ਵੀ ਹੋ ਸਕਦਾ ਉਹਨੇ ਕਮਰੇ ਵਿੱਚ ਬਹਿ ਕੇ ਭਾਈ ਸਾਹਿਬ ਨੂੰ ਕਹਿ ਦਿੱਤਾ ਵੀ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਹੋ ਕਿ ਆਹ ਜਿਹੜਾ ਫੁੱਲ ਲੈ ਕੇ ਮਾਲਣ ਭੋਲੀ ਜੱਗ ਭੁਲਾਉਣਾ ਇਹ ਤੁਹਾਨੂੰ ਪਤਾ ਵੀ ਇਹਦੇ ਅਰਥ ਕੀ ਨੇ ਕਹਿੰਦੇ ਕੀ ਅਰਥ ਨੇ
ਕਹਿੰਦੇ ਫੁੱਲ ਤੋੜ ਤੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲੈ ਜਾਂਦੇ। ਵੇਖੋ ਕਿਵੇਂ ਬੰਦੇ ਬੋਲਦੇ ਨੇ ਕਿਹੜੇ ਤਰੀਕੇ ਨਾਲ। ਬਾਕੀ ਸਾਰਾ ਕੱਟਤਾ ਜਿਹਦੇ ਪ੍ਰਥਾਏ ਉਹ ਸ਼ਬਦ ਕਿਹਾ ਸੀ। ਗੱਲ ਲੈਣ ਦੀ ਗੁਰੂ ਗ੍ਰੰਥ ਸਾਹਿਬ ਤੇ, ਹੁਣੇ ਬਾਹਰ ਵੀ ਵਿਚਾਰ ਚੱਲਦੀ ਸੀ ਬਈ ਦੁਨੀਆਂ ਦੇ ਵਿੱਚ ਜੇ ਕੋਈ ਸਭ ਤੋਂ ਪਾਵਰਫੁੱਲ ਗੁਰੂ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਉਹ ਵਕਤੀ ਨਹੀਂ ਆ। ਜਿੰਨੇ ਗੁਰੂ ਹੋਣਗੇ, ਗੁਰੂ ਸਾਹਿਬ ਨੇ ਦੇਹ ਨੂੰ ਇਸ ਢੰਗ ਦੇ ਨਾਲ ਪੰਥ ਵਿੱਚ ਖੜਾ ਕਰ ਦਿੱਤਾ ਤੇ ਜੋਤ ਨੂੰ ਇਸ ਢੰਗ ਵਿੱਚ ਤਖ਼ਤ ਤੇ ਖੜਾ ਕਰ ਦਿੱਤਾ, ਤਖ਼ਤ ਤੇ ਬਿਠਾ ਦਿੱਤਾ, ਛਤਰ ਚਵਰ ਤੇ ਤਖ਼ਤ ਦੇ ਮਾਲਕ ਬਣਾ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ। ਦੱਸੋ ਡੀਲ ਕੌਣ ਕਰੇਗਾ? ਬੰਦਾ ਤੇ ਖਰੀਦਿਆ ਜਾਣਾ। ਬੰਦਾ ਗੁਰੂ ਹੈ ਨਾ, ਹੁਣ ਬੜੇ ਬੜੇ ਗੁਰੂ ਨੇ, ਕਹਿੰਦੇ ਸਾਰੀ ਦੁਨੀਆਂ ਵਿੱਚ ਉਹਨਾਂ ਡੇਰੇ ਨੇ, ਪ੍ਰਬੰਧ ਬੜਾ ਚੰਗਾ ਹੈ, ਬਹੁਤ ਵੱਡਾ ਡੇਰਾ ਪੰਜਾਬ ਵਿੱਚ। ਕੀ ਹੈ ਉਹਨਾਂ ਨੇ ਨਾਥੀ ਐਸੀ ਪਾਈ ਹੈ ਵੀ ਜਿਹੜਾ ਫੋਨ ਦਿੱਲੀ ਹੋਣਾ ਸਵੇਰੇ ਉਹਨੂੰ ਕਹਿਣਾ ਪੈਣਾ, ਸਾਰਾ ਕਾਬੂ ਕਰ ਲਿਆ, ਡੀਲ ਕਰ ਲਈ, ਬੰਦਾ ਫਸ ਕੇ ਉਹਦੇ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਿਵੇਂ ਡੀਲ ਕਰੋਗੇ, ਕਿਵੇਂ ਖਰੀਦੋਗੇ? ਇਹ ਤਾਂ ਸਿੱਖ ਦੀ ਆਸਥਾ ਹੈ ਕਿ ਜੇ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਦਾ ਹਿਰਦਾ ਵਲੂੰਦ ਰਿਹਾ ਤੇ ਉਹਨੇ ਇਹਦਾ ਬੁਰਾ ਮਨਾਇਆ ਔਰ ਇਹਦਾ ਵਿਰੋਧ ਕੀਤਾ, ਇਹ ਤਾਂ ਇੱਕ ਬਾਹਰੀ ਸਰੂਪ ਹੈ। ਜੇ ਅੰਦਰੂਨੀ ਤੌਰ ਤੇ ਜਾਓ ਤੇ ਗੁਰੂ ਗ੍ਰੰਥ ਸਾਹਿਬ ਦਾ ਫੈਲਾਅ ਵੀ ਇੰਨਾ ਹੋ ਗਿਆ, ਬੇਅਦਬੀ ਕਰ ਹੀ ਨਹੀਂ ਸਕਦਾ ਕੋਈ, ਕਿੰਨੀ ਕੁ ਕਰ ਲਓਗੇ? ਸਾਰੇ ਪਾਸੇ ਪ੍ਰਕਾਸ਼, ਨਾਲੇ ਜਿੰਨਾ ਕੀਤੀ ਸੀ ਤੁਸੀਂ ਵੇਖ ਲਓ ਸਾਰਾ ਕੁਝ ਕੀ ਹੋ ਰਿਹਾ ਹੈ। ਜੋ ਉਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਂਦੇ ਰਹੇ, ਜਿਨ੍ਹਾਂ ਨੇ ਗਲੀਆਂ ਵਿੱਚ ਅੰਗ ਰੋਲੇ ਸੀ, ਹੁਣ ਗਲੀਆਂ ਵਿੱਚ ਰੋਣ ਵਾਲੇ ਕੰਮ ਬਣ ਗਿਆ ਨਾ। ਫਿਰ ਗੁਰੂ ਜਾਗਦਾ ਸਦਾ, ਮੂਰਤੀ ਜਿਹੜੇ ਫੁੱਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੇ ਨੇ ਉਹਨਾਂ ਤੇ ਸ਼ੰਕੇ ਕਰਨ ਵਾਲੇ ਸਾਡੇ ਅੱਜ ਜਾਗ। ਮੂਰਤੀ ਦੇ ਅੱਗੇ ਕੋਈ ਫੁੱਲ ਰੱਖਣੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਫੁੱਲ ਰੱਖਣੇ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਇਹ ਉਹ ਗੁਰੂ ਹੈ ਜਿਹਨੂੰ ਪੜ੍ਹ ਕੇ ਸਦੀਆਂ ਤੋਂ ਪਈ ਹੋਈ ਗੁਲਾਮੀ ਤੇ ਉਹ ਅਫਗਾਨ ਉਹ ਤਾਲਿਬਾਨ ਉਹਨਾਂ ਦਾ ਸਦਾ ਲਈ ਮੂੰਹ ਬੰਦ ਕਰ ਦਿੱਤਾ, ਮੋੜ ਦਿੱਤਾ, ਪਰਤ ਕੇ ਪੰਜਾਬ ਵੱਲ ਅੱਜ ਤੱਕ ਵੀ ਨਹੀਂ ਵਹਿੰਦੇ। ਉਹ ਇਹੋ ਗੁਰੂ ਹੈ ਜਿਉਂਦਾ ਜਾਗਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਨਾਲ ਜੋੜਨਾ ਬੇਵਕੂਫੀ ਦਾ ਬਹੁਤ ਵੱਡਾ ਪੁਲੰਦਾ ਹੈ। ਇਹ ਜਾਗਦਾ ਹੈ, ਇਹ ਸੁਣਦਾ, ਸਦ ਸੁਣਦਾ, ਸਦ ਵੇਖਦਾ, ਸਦਾ ਹੀ ਉਹ ਗੁਰੂ ਸਰੂਪ ਪਰਮੇਸ਼ਰ ਵੇਖ ਰਿਹਾ ਤੇ ਸਾਡੀ ਗੱਲ ਸੁਣ ਰਿਹਾ, ਸ਼ਬਦ ਰਿਹਾ ਭਰਪੂਰ। ਇਹਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਜ਼ਿਆਦਾ ਕਰਨ ਦੀ ਲੋੜ ਹੈ ਵੀ ਸ਼ਬਦ ਦੇ ਵਿੱਚ ਭਰਪੂਰ ਹੈ ਸ਼ਬਦ, ਜਿਹੜਾ ਬਾਣੀ ਹੈ ਨਾ, ਬਾਣੀ ਜਦੋਂ ਸਰੂਪ ਦੇ ਵਿੱਚ ਹੁੰਦੀ ਹੈ ਉਦੋਂ ਦ੍ਰਿਸ਼ਟਮਾਨ ਹੈ, ਉਹਨੂੰ ਇਹਨਾਂ ਅੱਖਾਂ ਨਾਲ ਅਸੀਂ ਪੜ੍ਹ ਲੈਂਦੇ ਹਾਂ। ਜਦੋਂ ਬਾਣੀ ਨੂੰ ਅਸੀਂ ਬੋਲਦੇ ਹਾਂ ਉਹ ਅੱਧੀ ਦ੍ਰਿਸ਼ਟਮਾਨ ਰਹਿ ਜਾਂਦੀ ਹੈ ਅਤੇ ਅੱਧੀ ਅਦ੍ਰਿਸ਼ਟ ਹੋ ਜਾਂਦੀ ਹੈ। ਉਹਨੂੰ ਮਾਈਕ ਫੜ ਸਕਦਾ ਹੈ, ਬੋਲੇ ਹੋਏ ਸ਼ਬਦ ਨੂੰ ਕੈਮਰਾ ਕੈਚ ਕਰਨਾ ਬੰਦ ਕਰ ਦਿੰਦਾ, ਸ਼ਬਦ ਦੀ ਫੋਟੋ ਨਹੀਂ ਹੈ ਕੋਈ, ਸ਼ਬਦ ਰਿਕਾਰਡਿੰਗ 'ਚ ਆ ਜਾਂਦਾ ਜਦੋਂ ਬੋਲਿਆ ਜਾਂਦਾ। ਅਤੇ ਜਦੋਂ ਉਹ ਚੁੱਪ ਹੁੰਦਾ ਹੈ ਉਦੋਂ ਉਹ ਅਦ੍ਰਿਸ਼ਟ ਵਿੱਚ ਚਲਾ ਜਾਂਦਾ ਨਿਰਾਕਾਰ ਦੇ ਵਿੱਚ। ਐਵੇਂ ਜਪਦਿਆਂ ਜਪਦਿਆਂ ਐਵੇਂ ਦਾ ਗੁਰੂ ਨਹੀਂ ਕੋਈ ਮਿਲਣਾ ਜਿਹੜਾ ਸਾਨੂੰ ਆਕਾਰ ਵਿੱਚੋਂ ਲਗਾਤਾਰ ਨਿਰਾਕਾਰ ਵਿੱਚ ਜਾਣ ਦਾ ਅਭਿਆਸ ਕਰਾਏ। ਜਦੋਂ ਪੜ੍ਹਨਾ ਉਦੋਂ ਆਕਾਰ ਵਿੱਚ, ਜਦੋਂ ਬੋਲਣਾ ਉਦੋਂ 50% ਆਕਾਰ 50% ਨਿਰਾਕਾਰ, ਅਤੇ ਜਦੋਂ ਸ਼ਬਦ ਚੁੱਪ ਹੋ ਜਾਣਾ ਸਾਰਾ ਨਿਰਾਕਾਰ, ਅਤੇ ਨਿਰਾਕਾਰ ਵਿੱਚ ਹੀ ਜਾਣਾ ਸੀ। ਜੋ ਜਿਹੜਾ ਸਦ ਸੁਣਦਾ ਸਦ ਵੇਖਦਾ ਉਹ ਨਿਰਾਕਾਰ ਵਿੱਚ ਹੈ, ਉਹ ਆਕਾਰ ਵਿੱਚ ਨਹੀਂ ਹੈ। ਸਾਰੀ ਖੇਡ ਨਿਰਾਕਾਰ ਦੀ ਚੱਲ ਰਹੀ ਹੈ। ਜੇ ਆ ਤੁਹਾਡੇ ਸਾਹਮਣੇ ਐਡਾ ਵੱਡਾ ਮਹਿਲ ਬਣਿਆ ਹੈ ਅਤੇ ਕਿਸੇ ਇੰਜੀਨੀਅਰਿੰਗ ਦੇ ਦਿਮਾਗ ਦੇ ਵਿੱਚ ਪਹਿਲਾਂ ਨਿਰਾਕਾਰ ਵਿੱਚ ਬਣਿਆ ਹੋਇਆ ਸੀ ਤਾਂ ਇਹ ਬਾਹਰ ਪ੍ਰਗਟ ਹੋਇਆ। ਅਸੀਂ ਨਿਰਾਕਾਰ ਦਾ ਅਭਿਆਸ ਹੀ ਨਹੀਂ ਕਰਦੇ, ਅਸੀਂ ਆਕਾਰ ਦਾ ਹੀ ਕਰਦੇ ਹਾਂ। ਜੇ ਕੋਈ ਸਿਮਰਨ ਵੀ ਕਰਦਾ ਤਾਂ ਉਹ ਕਹਿੰਦਾ ਇਸ ਅੱਖਰ ਦਾ ਧਿਆਨ ਕਰ ਲਓ, ਕੋਈ ਕਹਿੰਦਾ ਇਸ ਬਿਲਡਿੰਗ ਦਾ ਕਰ ਲਓ, ਕੋਈ ਕਹਿੰਦਾ ਇਸ ਗੁੰਬਜ ਦਾ ਕਰ ਲਓ, ਕੋਈ ਕਹਿੰਦਾ ਪਾਲਕੀ ਸਾਹਿਬ ਦਾ ਕਰ ਲਓ, ਕੋਈ ਕਹਿੰਦੇ ਪੰਜਾਂ ਤਖਤਾਂ ਦਾ ਕਰ ਲਓ। ਇਹਦੇ ਆਕਾਰ ਦਾ ਧਿਆਨ ਹੈ ਸਾਰਾ।
ਉਹਦੇ ਸਿੰਬਲਾਈਜ਼ ਨੇ, ਸਿੰਬਲ ਨੇ, ਉਹ ਬਾਹਰਲੇ ਸਰੂਪ ਨੇ, ਉਹਨਾਂ ਉਹ ਸਾਡੇ ਆਸਥਾ ਦੇ ਕੇਂਦਰ ਨੇ। ਅਸੀਂ ਉੱਥੇ ਜਾਣਾ ਹੈ, ਉੱਥੇ ਧੂੜ ਮਸਤਕ ਨੂੰ ਲਾਉਣੀ ਹੈ, ਉੱਥੇ ਦਰਸ਼ਨ ਕਰਨੇ ਨੇ। ਉਹ ਸਾਡਾ ਬਾਹਰਲਾ ਪੰਥ ਦਾ ਸਰੂਪ ਹੈ। ਜਦੋਂ ਅਸੀਂ ਸਿਮਰਨ ਕਰਨਾ, ਉੱਥੇ ਕੋਈ ਆਕਾਰ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਮੂਰਤੀ ਪੂਜਾ ਬਣ ਜਾਏਗੀ ਪਰਤ ਕੇ। ਉਹ ਨਿਰਾਕਾਰ ਹੈ। ਹਾਂ, ਨਿਰਾਕਾਰ ਆਕਾਰ ਬਣਿਆ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਆਕਾਰ ਵਿੱਚ ਆ ਗਿਆ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਨਿਰਾਕਾਰ ਵੇਖਿਆ ਸੀ, ਜਿਹਨਾਂ ਨੂੰ ਅਸੀਂ ਅੱਜ ਜਿਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਨਾ। ਇਹਨੂੰ ਤੁਸੀਂ ਸਿੱਧ ਕਰ ਸਕਦੇ ਹੋ ਕਿ ਉਹ ਨਿਰਾਕਾਰ ਨਾਲ ਜੁੜ ਗਏ ਸੀ, ਆਕਾਰ ਤੋਂ ਅੱਗੇ ਚਲੇ ਗਏ ਸੀ। ਤੁਸੀਂ ਕਦੀ ਸੁਣਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਿਆ, ਅਤੇ ਗੁਰੂ ਨਾਨਕ ਦੇਵ ਜੀ ਜਦੋਂ ਸਮਾਏ ਅਤੇ ਗੁਰੂ ਅੰਗਦ ਦੇਵ ਜੀ ਗੁਰੂ ਬਣੇ, ਅਤੇ ਬਾਬਾ ਬੁੱਢਾ ਜੀ ਨੇ ਦੂਜੀ ਵਾਰੀ ਗੁਰੂ ਧਾਰਿਆ ਗੁਰੂ ਅੰਗਦ ਦੇਵ ਜੀ ਨੂੰ? ਨਹੀਂ ਧਾਰਿਆ। 6 ਗੁਰੂਆਂ ਤੱਕ ਰਹੇ, ਅਗਲੇ 5 ਗੁਰੂਆਂ ਤੋਂ ਉਹਨਾਂ ਨੇ ਗੁਰੂ ਦੀਕਸ਼ਾ ਲਈ ਹੈ? ਲੋੜ ਹੀ ਨਹੀਂ ਹੈ, ਕਿਉਂਕਿ ਗੁਰੂ ਉਹ ਇੱਕ ਹੀ ਹੈ ਸਿਰਫ। ਉਹ ਨਿਰਾਕਾਰ ਇੱਕੋ ਅੱਗੇ ਆ ਰਿਹਾ ਹੈ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਅਤੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ, 10 ਪਾਤਸ਼ਾਹਾਂ ਤੱਕ। ਗੁਰੂ 10 ਥੋੜ੍ਹੀ ਨੇ, ਇਹ ਕਲਗੀਧਰ ਪਾਤਸ਼ਾਹ ਕਹਿੰਦੇ ਨੇ। ਕਹਿੰਦੇ ਨੇ ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ। ਸਾਡਾ ਜਿਹੜਾ ਇੱਕੋ ਹੀ ਰੂਪ ਹੈ ਨਾ, ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ, ਅਤੇ ਮਹਾਰਾਜ ਕਹਿੰਦੇ ਸਾਡੇ ਤੱਕ ਇਹ 239 ਸਾਲ ਤੱਕ ਆ ਰਿਹਾ ਨਾ। ਕਈ ਸਿੰਘ ਇੱਦਾਂ ਹੁਣ ਕਹਿੰਦੇ, ਨਾਲ ਲਿਖਿਆ ਹੁੰਦਾ ਵੀ 239 ਵਾਲੇ, ਕਹਿੰਦੇ ਇਹ ਤੁਸੀਂ ਕੋਈ ਹੋਰ ਕੋਈ ਡਿਗਰੀ ਡੁਗਰੀ ਲਾ ਲਈ, ਜਾਂ 108 ਵਾਲਾ ਕੋਈ, 108 ਵਾਲਾ ਕੋਈ ਸੰਤ ਬਣਨ ਵਾਲੀ ਮੇਰੀ ਕੋਈ ਪਲੈਨ ਨਹੀਂ ਹੈ। ਇਹ ਸਿਰਫ ਉਹ ਸਿੱਖੀ ਹੈ ਜਿਹੜੀ 239 ਸਾਲ ਹੈ, ਅਸੀਂ ਉਹਨੂੰ ਕੋਸ਼ਿਸ਼ ਕਰੀਏ। ਮੈਂ ਵੀ ਕੋਸ਼ਿਸ਼ ਕਰ ਰਿਹਾ ਵੀ ਉਹ ਸਿੱਖੀ ਸਾਡੇ ਕੋਲ ਆ ਜਾਏ ਜਿਹੜੀ ਗੁਰੂ ਸਾਹਿਬ ਦੇ ਟਾਈਮ 239 ਸਾਲ ਵਿੱਚ ਸੀ, ਜੋ ਅਸੀਂ ਹੁਣ ਉਹਨੂੰ ਅਸੀਂ ਹੋਰ ਹੋਰ ਰੂਪਾਂ ਵਿੱਚ ਪੇਸ਼ ਕਰ ਰਹੇ ਹਾਂ ਲੋਕਾਂ ਦੇ ਸਾਹਮਣੇ। ਕੋਈ ਕੁਝ ਕਹਿ ਰਿਹਾ, ਕੋਈ ਕੋਈ ਆਪਣੀ ਆਪਣੀ ਮਤ ਦੇ ਅਨੁਸਾਰ, ਕੋਈ ਕਹਿੰਦਾ ਉਹਦੇ ਟਾਈਮ ਉਦੋਂ ਲੰਘ ਗਿਆ ਸੀ, ਹੁਣ ਦੇ ਸਮੇਂ ਦੇ ਅਨੁਸਾਰ ਗੱਲ ਕਰੋ। ਸਿੱਖੀ ਕੋਈ ਐਵੇਂ ਦੀ ਚੀਜ਼ ਨਹੀਂ ਹੈ, ਉਹ ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਪੀ ਸੱਚ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਦੋਂ ਮੈਂ ਪਹਿਲੇ ਜਨਮ ਵਿੱਚ ਸੀ ਉਦੋਂ ਵੀ ਮੈਂ ਹੀ ਸੀ, ਹੁਣ ਮੈਂ 10ਵੇਂ ਵਿੱਚ ਹਾਂ, ਹੁਣ ਵੀ ਮੈਂ ਹੀ ਹਾਂ, ਇੱਕੋ ਹੀ ਹੈ। ਇਹ ਤਾਂ ਸਿਰਫ ਸਰੀਰ ਧਾਰਨ ਕੀਤੇ ਗੁਰੂ ਸਾਹਿਬ ਨੇ। ਬਾਬਾ ਬੁੱਢਾ ਸਾਹਿਬ ਨੂੰ 6 ਗੁਰੂ ਵਾਰ ਵਾਰ ਗੁਰੂ ਨਹੀਂ ਧਾਰਨ ਕਰਨੇ ਪਏ, ਕਿਉਂਕਿ ਗੁਰੂ ਇੱਕੋ ਹੀ ਸੀ ਬਸ। ਅਤੇ ਜਿਹਨੂੰ ਇਹ ਸਮਝ ਆ ਗਈ, ਉਹ ਇੱਦਾਂ ਭੱਜਦਾ ਨਹੀਂ ਹੈ, ਉਹ ਭਰਮਦਾ ਨਹੀਂ ਹੈ ਵੀ ਉਹ ਗੁਰੂ ਕੋਲ, ਉਹ ਗੁਰੂ ਹੈ, ਉਹ ਗੁਰੂ ਹੈ। ਹਾਂ, ਉਹ ਆਕਾਰ ਯਾਦ ਵਿੱਚ ਰੱਖਣ ਦੇ ਯੋਗ ਨੇ। ਦੂਜੇ ਪਾਤਸ਼ਾਹ ਦਾ ਸਰੀਰ ਬਹੁਤ ਕੀਮਤੀ ਅਤੇ ਸਤਿਕਾਰ ਕਰਨਾ ਸਿੱਖ ਨੇ, ਉਹਨਾਂ ਦੇ ਜਨਮ ਦਾ, ਉਹਨਾਂ ਦੇ ਗੁਰਪੁਰਬ ਦਾ। ਉਹ ਪੰਥਕ ਮਸਲੇ 'ਤੇ ਆਉਂਦਾ ਹੈ। ਜਦੋਂ ਤੁਸੀਂ ਪੰਥ ਵਿੱਚ ਜਾਂਦੇ ਹੋ ਉਦੋਂ ਆਕਾਰ ਆਉਂਦੇ ਨੇ, ਉਦੋਂ ਆਕਾਰ ਸਾਨੂੰ ਚਾਹੀਦੇ ਨੇ। ਸਾਡੇ ਉੱਥੇ ਕਈ ਸਿੰਘ ਬੋਲਦੇ, ਫੋਟੋ ਨਹੀਂ ਚਾਹੀਦੀ ਪਰਦੇ 'ਤੇ। ਚਲੋ ਠੀਕ ਹੈ, ਗੁਰੂ ਸਾਹਿਬ ਦੇ ਸਰੂਪ ਨਾ ਬਣਾਓ, ਉਹਨਾਂ 'ਤੇ ਫਿਲਮ ਨਾ ਬਣਾਓ। ਵੀ ਜਿਹੜੇ ਅੱਗੇ ਸਿੱਖ ਨੇ ਉਹਨਾਂ ਦੇ 'ਤੇ ਕਰੈਕਟਰ ਬਣ ਹੀ ਸਕਦੇ ਨਾ, ਵੀ ਉਹਨਾਂ ਕਿਵੇਂ ਸਿੱਖੀ ਨੂੰ ਕਮਾਇਆ ਹੈ, ਬਾਣੀ ਦਾ ਉਪਦੇਸ਼ ਹੋਵੇ ਉਹਦੇ। ਕਹਿੰਦੇ ਨਹੀਂ, ਫੋਟੋ ਨੂੰ ਤਾਂ ਕੱਢ ਹੀ ਦਿਓ ਪੰਥ ਵਿੱਚੋਂ। ਕਹਿਣਾ ਇਹ ਸੀ ਕਿ ਜਦੋਂ ਤੁਸੀਂ ਪੰਥ ਵਿੱਚ ਕੰਮ ਕਰਦੇ ਹੋ, ਉੱਥੇ ਆਕਾਰ ਹੁੰਦੇ ਨੇ, ਉੱਥੇ ਚਿਹਰੇ ਹੁੰਦੇ ਨੇ, ਉੱਥੇ ਫੋਟੋਆਂ ਹੁੰਦੀਆਂ ਨੇ, ਚਿਹਰਿਆਂ 'ਤੇ ਕੰਮ ਹੁੰਦਾ ਹੈ, ਇੱਕ ਲਹਿਰ ਚਿਹਰੇ 'ਤੇ ਚੱਲਦੀ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਭਾਵੇਂ 5 ਪਿਆਰਿਆਂ ਨੂੰ ਗੁਰਤਗੱਦੀ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਉਦੋਂ ਇੱਕ ਚਿਹਰਾ ਕੰਮ ਕਰਦਾ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ। ਕੌਮ ਵਿੱਚ ਚਿਹਰੇ ਦੇ ਪਿੱਛੇ ਲੋਕ ਲੜਦੇ ਸੀ, ਉਹਦੇ ਪਿੱਛੇ ਤੁਰਦੇ, ਜਥੇਦਾਰ ਸੀ। ਅੱਗੇ ਚਿਹਰੇ ਬਣਦੇ ਗਏ। ਜਦੋਂ ਤੁਸੀਂ ਪੰਥ ਵਿੱਚ ਆਉਂਦੇ ਹੋ, ਉੱਥੇ ਤਸਵੀਰਾਂ ਨੇ, ਉੱਥੇ ਫੋਟੋਆਂ ਨੇ, ਉੱਥੇ ਤੁਸੀਂ ਵਰਤੋਂ ਕਰ ਸਕਦੇ ਹੋ ਆਕਾਰ ਦੀ। ਉੱਥੇ ਕੋਈ ਪੂਜਾ ਨਹੀਂ ਹੈ, ਕਿਸੇ ਨੂੰ ਮੱਥਾ ਨਹੀਂ ਟੇਕਣਾ ਹੈ, ਉਹ ਸਿਰਫ ਯਾਦਾਸ਼ਤ ਹੈ, ਉਹ ਸਾਡੇ ਅਜਾਇਬ ਘਰ ਨੇ।
ਹੁਣ ਅਸੀਂ ਇਹਦੇ 'ਤੇ ਰੋਟੀ ਕਮਾਈ ਜਾਂਦੇ ਹਾਂ, ਫੋਟੋ ਕਿਉਂ ਲਾਤੀ ਜੀ, ਫੋਟੋ ਕਿਉਂ ਲਾਤੀ? ਸਾਨੂੰ ਇਹ ਨਹੀਂ ਪਤਾ ਲੱਗਾ ਡਿਪਾਰਟਮੈਂਟ ਕਿਹੜਾ ਕਿਹੜਾ ਮਹਿਕਮਾ ਹੈ। ਜਦੋਂ ਤੁਸੀਂ ਪੰਥ ਵਿੱਚ ਕੰਮ ਕਰਦੇ ਹੋ, ਜਦੋਂ ਤੁਸੀਂ ਆਕਾਰਾਂ ਵਿੱਚ ਕੰਮ ਕਰਦੇ ਹੋ, ਉਦੋਂ ਆਕਾਰ ਆਉਂਦੇ ਨੇ, ਚਿਹਰੇ ਆਉਂਦੇ ਨੇ। ਹੁਣ ਕੱਲ੍ਹ ਨੂੰ ਅਸੀਂ ਕਹਾਂਗੇ ਅਸੀਂ ਤਾਂ ਫੋਟੋ ਹੀ ਨਹੀਂ ਖਿਚਾਉਣੀ, ਅਸੀਂ ਤਾਂ ਫਿਰ ਪਾਸਪੋਰਟ ਹੀ ਨਹੀਂ ਬਣਾਉਣਾ। ਉਹ ਤਾਂ ਫਿਰ ਅੱਖਾਂ ਦੀ ਵੀ ਫੋਟੋ ਲੈਂਦੇ ਨੇ, ਉਹਦੇ ਹੱਥਾਂ ਦੀ ਵੀ ਲੈਂਦੇ ਨੇ। ਹੁਣ ਅੱਗੋਂ ਆਵਾਜ਼ ਦੀ ਵੀ ਸ਼ੁਰੂ ਹੋ ਜਾਣੀ ਹੈ। ਆਵਾਜ਼ ਜਿਹੜੀ ਹੈ ਹਰ ਇੱਕ ਬੰਦੇ ਦੀ ਵੱਖਰੀ ਹੈ। ਤਾਂ ਆਕਾਰ ਦਾ ਸੰਬੰਧ ਸੰਸਾਰ ਨਾਲ ਹੈ, ਅਤੇ ਪੰਥਕ ਕਾਰਵਾਈਆਂ ਜਿੰਨੀਆਂ ਨੇ ਉੱਥੇ ਸਾਨੂੰ ਆਕਾਰ ਲਿਆਉਣਾ ਪੈਣਾ ਹੈ, ਉੱਥੇ ਆਕਾਰ ਹੈ। ਗਲਤੀ ਉੱਥੇ ਹੁੰਦੀ ਹੈ ਜਦੋਂ ਅਸੀਂ ਸਿਮਰਨ ਵਿੱਚ ਜਾਂਦੇ ਹਾਂ, ਜਦੋਂ ਅਸੀਂ ਗੁਣਾਂ ਦੇ ਆਧਾਰ 'ਤੇ ਗੱਲ ਕਰਦੇ ਹਾਂ ਕਿ ਮਨੁੱਖ ਕਿਵੇਂ ਦਾ ਹੋਣਾ ਚਾਹੀਦਾ, ਜਦੋਂ ਅਸੀਂ ਉੱਥੇ ਆਕਾਰ ਖੜ੍ਹੇ ਕਰ ਦਿੰਦੇ ਹਾਂ, ਉਦੋਂ ਫਿਰ ਗਲਤੀ ਹੋ ਜਾਂਦੀ। ਕੋਈ ਆਕਾਰ ਨਹੀਂ ਉੱਥੇ, ਉੱਥੇ ਅਰੂਪ ਹੈ, ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ। ਤਾਂ ਜਦੋਂ ਆਕਾਰ ਵਾਲਿਆਂ ਨੂੰ ਕੋਈ ਸਮਝਾਉਣਾ ਪਏਗਾ ਤਾਂ ਉੱਥੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ, ਜਿਹੜਾ ਨਿਰਾਕਾਰ ਸੀ ਉਹਨੇ ਆਕਾਰ ਧਾਰ ਲਿਆ, ਗੁਰੂ ਨਾਨਕ ਦੇਵ ਜੀ ਦਾ ਆਕਾਰ ਬਣ ਗਿਆ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਦੁਨੀਆਂ ਦੇ ਵਿੱਚ ਜੋਤ ਜਗਾਈ ਹੈ ਸ਼ਬਦ ਦੀ, ਨਾਮ ਦੀ, ਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਜਗਾਈ ਹੈ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕੈ ਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ। ਭੱਟ ਇੰਨੇ ਸਿਆਣੇ ਨੇ ਕਿ ਉਹਨਾਂ ਨੂੰ ਪੰਜਵੇਂ ਪਾਤਸ਼ਾਹ ਦੇ ਟਾਈਮ ਪਤਾ ਲੱਗ ਗਿਆ ਸੀ ਵੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਗੁਰੂਆਂ ਦੀ ਜਿਹੜੀ ਸਿੱਖੀ ਦੀ ਲਹਿਰ ਹੈ ਉਹ ਸ਼ਬਦ ਗੁਰੂ ਵੱਲ ਜਾ ਰਹੀ ਹੈ, ਉਦੋਂ ਹੀ ਪਤਾ ਲੱਗ ਗਿਆ ਸੀ। ਤਾਂ ਹੀ ਉਹਨਾਂ ਨੇ ਕਿਹਾ ਜਹਿ ਕਹਿ ਤਹਿ ਸ਼ਬਦ ਦੀਪਕ ਦੀ ਪਾਇਓ, ਉਦੋਂ ਹੀ ਉਹਨਾਂ ਨੂੰ ਪਤਾ ਸੀ ਵੀ ਚੌਰ ਸ਼ਬਦ 'ਤੇ ਝੁਲਣਾ, ਕਿਉਂਕਿ ਉਹ ਬੰਦੇ ਪੜ੍ਹੇ ਵੀ ਬਹੁਤ ਜ਼ਿਆਦਾ ਸੀ। ਉਹਨਾਂ ਕੋਲ ਫਿਲੋਸਫੀ ਸੀ ਕਿ ਗੁਰਤਾ ਗੱਦੀ ਕਿਸ ਪਾਸੇ ਨੂੰ ਸਫ਼ਰ ਕਰ ਰਹੀ ਹੈ, ਇਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਫਾਈਨਲ ਕਿੱਥੇ ਕਰਨਾ ਸਿੱਖੀ ਨੂੰ, ਉਹਨਾਂ ਨੂੰ ਪਤਾ ਲੱਗ ਗਿਆ ਸਾਰਾ, ਪੜ੍ਹਾਈ ਸੀ ਉਹਨਾਂ ਕੋਲ ਵੀ ਕਿਵੇਂ ਆਉਣ ਵਾਲੇ ਸਮੇਂ ਵਿੱਚ। ਮਹਾਰਾਜ ਨੇ ਕਹਿਣਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਉਦੋਂ ਪਤਾ ਲੱਗ ਗਿਆ ਸੀ। ਇਹ ਪਤਾ ਗੁਰੂ ਨਾਨਕ ਦੇਵ ਜੀ ਤੋਂ ਇਹ ਡਿਸਾਈਡ ਹੋ ਚੁੱਕਾ ਸੀ, ਫੈਸਲਾ ਹੋ ਚੁੱਕਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲਣੀ ਹੈ, ਕਿਉਂਕਿ ਉਹ ਜਦੋਂ ਬਾਣੀ ਲਿਖਦੇ ਨੇ ਤੇ ਬਾਣੀ ਦੇ ਵਿੱਚ ਲਿਖਦੇ ਨੇ ਮਹੱਲਾ ਪਹਿਲਾ। ਮਹੱਲਾ ਪਹਿਲਾ ਉਹ ਤਾਂ ਲਿਖ ਰਹੇ ਨੇ, ਇਹਦਾ ਮਤਲਬ ਹੈ ਉਹਨਾਂ ਨੂੰ ਪਤਾ ਹੈ ਵੀ ਅੱਗੇ ਮਹੱਲਾ ਦੂਜਾ ਆਉਣਾ, ਤੀਜਾ ਵੀ ਆਉਣਾ, ਚੌਥਾ ਵੀ ਆਉਣਾ, ਨਹੀਂ ਤੇ ਉਹ ਕਦੀ ਨਹੀਂ ਸਨ ਲਿਖਦੇ। ਉਹ ਕਹਿ ਦਿੰਦੇ ਬਾਣੀ ਗੁਰੂ ਨਾਨਕ ਦੇਵ ਜੀ ਹੋ ਗਈ, ਜਿਵੇਂ ਭਗਤਾਂ ਦੀ ਬਾਣੀ ਹੈ। ਮਹੱਲਾ ਪਹਿਲਾ ਲਿਖਣ ਦਾ ਮਤਲਬ ਹੀ ਇਹ ਹੈ ਕਿ ਗੁਰੂ ਨਾਨਕ ਦੇਵ ਜੀ 10 ਜਾਮਿਆਂ ਬਾਰੇ ਪੂਰੀ ਤਰ੍ਹਾਂ ਤਿਆਰ ਨੇ, ਉਹਨਾਂ ਨੂੰ ਪਤਾ ਹੈ ਕਿ ਮੈਂ ਅੱਗੋਂ ਕਿਵੇਂ ਕਿਵੇਂ ਕਾਰਜ ਕੰਮ ਕਰਨਾ। ਇਸ ਕਰਕੇ ਨਿਰੰਕਾਰ ਤੋਂ ਆਕਾਰ ਵਿੱਚ ਆਏ ਨੇ ਗੁਰੂ ਸਾਹਿਬ, ਆਕਾਰ ਰਚਿਆ, ਪੰਥ ਰਚਿਆ, ਇਹ ਗੁਰਦੁਆਰਾ ਸਾਹਿਬ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੈ, ਇਹ ਸਾਡਾ ਰਾਜ ਹੈ। ਬਾਕੀ ਦੇ ਰਾਜ ਦੇ ਵਿੱਚੋਂ ਜਿੰਨੇ ਮਰਜ਼ੀ ਕੱਢ ਦਿਓ ਸੀ, ਇੱਥੋਂ ਨਿਕਲਣੇ ਸਾਰੇ। ਇਹ ਅਵਿਨਾਸ਼ੀ ਰਾਜ ਹੈ। ਤੁਸੀਂ ਕਿਸੇ ਦੇ ਦੇਸ਼ ਵਿੱਚ ਦੂਜਾ ਰਾਜ ਕਾਇਮ ਕਰੋ, ਤੁਹਾਨੂੰ ਕਹਿਣਗੇ ਇਹਨੇ ਇਹ ਦੇਸ਼ ਧਰੋਹੀ ਹੈ, ਇਹਨੇ ਆਪਣਾ ਝੰਡਾ ਲਾ ਦਿੱਤਾ। ਗੁਰੂ ਨਾਨਕ ਸਾਹਿਬ ਨੇ ਐਵੇਂ ਦੀ ਫਿਲੋਸਫੀ ਖੜੀ ਕੀਤੀ, ਐਵੇਂ ਦਾ ਫਲੈਗ ਖੜਾ ਕੀਤਾ ਨਿਸ਼ਾਨ ਸਾਹਿਬ, ਐਵੇਂ ਦਾ ਸਿੰਬਲ ਖੜਾ ਕੀਤਾ ਨਿਸ਼ਾਨ ਸਾਹਿਬ। ਤੁਸੀਂ ਕਿਸੇ ਵੀ ਦੇਸ਼ ਵਿੱਚ ਲੈ ਜਾਓ, ਕਿਤੇ ਵੀ ਚੜ੍ਹਾ ਦਿਓ, ਕੋਈ ਹੈ ਦੇਸ਼ ਜਿਹਨੂੰ ਸਿੱਖੀ ਬਾਰੇ ਪਤਾ ਨਾ ਹੋਵੇ ਤੇ ਉਹ ਭੁਲੇਖਾ ਖਾ ਜਾਏ ਵੀ ਸਾਡੇ ਦੇਸ਼ ਵਿੱਚ ਦੂਜਾ ਦੇਸ਼ ਬਣਾਈ ਜਾਂਦੇ, ਵੀ ਇਹਨਾਂ ਝੰਡਾ ਖੜਾ ਕਰਤਾ, ਤੇ ਇਹਨਾਂ ਨੂੰ ਪੁੱਛੋ, ਨਹੀਂ ਤਾਂ ਹੁਣ ਇਹ ਵਿਆਪਕ ਹੋ ਗਿਆ।

ਤੁਸੀਂ ਕੁਝ ਬਣਾਓ, ਦੇਸ਼ ਬਣਾਓ, ਸਰਕਾਰਾਂ ਬਣਾਓ, ਤੁਸੀਂ ਲੋਕਾਂ ਦੀ ਮਦਦ ਕਰੋ, ਤੁਸੀਂ ਪੰਥ ਵਿੱਚ ਆਪਣਾ ਨਾਂ ਪੈਦਾ ਕਰੋ। ਹੁਣ ਕਈ ਲੋਕ ਕਹਿੰਦੇ ਵੀ ਕੌਮ ਜਿਹੜੀ ਬਾਹਰਲੇ ਰੂਪਾਂ 'ਤੇ ਬੜਾ ਖੜੀ ਹੋ ਗਈ ਹੈ, ਅਤੇ ਏਡੀ ਘੱਟ ਗਿਣਤੀ ਕੌਮ ਹੈ, ਸਾਰੀ ਦੁਨੀਆ 'ਤੇ ਆਪਣੀ ਪਛਾਣ ਬਣਾ ਗਈ, ਕੋਈ ਛੋਟੀ ਗੱਲ ਥੋੜ੍ਹੀ ਹੈ, ਇਹ ਬਾਹਰਲੇ ਸਰੂਪ ਨੇ ਬਣਾਈ ਹੈ। ਕਈ ਕਹਿੰਦੇ ਵੀ ਇਹ ਤੁਸੀਂ ਐਵੇਂ ਤੁਸੀਂ ਇਕੱਲੀ ਬਾਹਰ ਖੜੀ ਕਰਤੀ ਸਿੱਖੀ, ਬਾਹਰਲੇ ਸਰੂਪ ਨੇ ਤੁਹਾਨੂੰ ਪਹਿਚਾਣ ਦਵਾਈ ਹੈ ਦੁਨੀਆ ਦੇ ਵਿੱਚ। ਇਹ ਗੁਰੂ ਸਾਹਿਬ ਨੇ ਉਦੋਂ ਹੀ ਸਾਰਾ ਸੋਚ ਸਮਝ ਕੇ ਖੜਾ ਕਰਤਾ ਸੀ ਵੀ ਬਾਹਰਲਾ ਸਰੂਪ ਵੀ ਚਾਹੀਦਾ ਸਿੱਖੀ ਨੂੰ। ਇਸ ਕਰਕੇ ਭੱਟਾਂ ਨੂੰ ਉਦੋਂ ਹੀ ਪਤਾ ਲੱਗ ਗਿਆ, ਉਹਨਾਂ ਨੇ ਤਾਂ ਕਿਹਾ ਵੀ ਹੁਣ ਜਿਹੜਾ ਗੁਰੂ ਹੋਵੇਗਾ ਨਾ, ਉਹਦਾ ਪ੍ਰਕਾਸ਼ ਇੱਕ ਥਾਂ 'ਤੇ ਨਹੀਂ ਹੋਏਗਾ, ਉਹਦਾ ਪ੍ਰਕਾਸ਼ ਜਹਿ ਕਹਿ ਤਹਿ ਜਿੱਥੇ ਜਾਓਗੇ ਉੱਥੇ ਹੀ ਹੋਵੇਗਾ। ਆ ਇੱਕ ਸਾਖੀ, ਕੁਝ ਸਾਖੀਆਂ ਜਿਹੜੀਆਂ ਫਿਲੋਸਫੀਆਂ ਸੱਚ ਹੁੰਦੀਆਂ, ਉਹ ਬੜੀ ਸੋਹਣੀ ਮੈਨੂੰ ਗੱਲ ਲੱਗਦੀ, ਮੈਂ ਕਈ ਵਾਰੀ ਦੁਹਰਾਉਂਦਾ ਉਸ ਚੀਜ਼ ਨੂੰ ਵੀ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿੱਚ ਸਨ, ਅਤੇ ਉਹਨਾਂ ਦੇ ਜਿਹੜੇ ਪਹਿਲੇ ਸਿੱਖਾਂ ਦੇ ਵਿੱਚੋਂ ਭਾਈ ਮਨਸੁੱਖ ਜੀ ਸਨ, ਅਤੇ ਉਹ ਬੜੇ ਵੱਡੇ ਬਿਜ਼ਨਸਮੈਨ ਸਨ, ਉਹਨਾਂ ਦੇ ਜਹਾਜ਼ ਚੱਲਦੇ ਸੀ, ਬਿਜ਼ਨਸ ਕਰਦੇ ਸੀ ਸੰਸਾਰ ਆਪਣੇ ਦੇਸ਼ਾਂ ਦੇ ਵਿੱਚ ਸਮੁੰਦਰ ਦੇ ਰਾਹੀਂ। ਅਤੇ ਉਹਨਾਂ ਨੂੰ ਭਾਈ ਭਗੀਰਥ ਜੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਲੈ ਆਏ ਸੀ, ਜਦੋਂ ਬਾਬਾ ਬੁੱਢਾ ਸਾਹਿਬ ਵੀ ਗੁਰੂ ਸਾਹਿਬ ਦੇ ਕੋਲ ਸਨ। ਇਹ ਸਮਕਾਲੀ ਸਿੱਖ ਨੇ, ਮਨਸੁੱਖ ਰਹੇ। ਹੁਣ ਗੁਰੂ ਨਾਨਕ ਦੇਵ ਜੀ ਸੰਗਤ ਕੀਤੀ, ਜਦੋਂ ਕੀਰਤਨ ਸੁਣਿਆ, ਮਹਾਰਾਜ ਨੇ ਕਿਰਪਾ ਕੀਤੀ, ਬਚਨ ਜਦੋਂ ਸੁਣੇ, ਉਹ ਅੰਦਰੋਂ ਆਨੰਦ ਪ੍ਰਗਟ ਹੋ ਗਿਆ ਭਾਈ ਮਨਸੁੱਖ ਦੇ, ਅਤੇ ਜਦੋਂ ਮਹਾਰਾਜ ਦਰਸ਼ਨ ਕਰਦੇ ਹਨ, ਉਹ ਆਨੰਦ ਹੋਰ ਵੱਧ ਜਾਂਦਾ ਸੀ। ਮਹਾਰਾਜ ਦਾ ਕਹਿ ਲਓ ਵੀ ਇਸ਼ਕ ਹੋ ਗਿਆ ਭਾਈ ਮਨਸੁੱਖ ਨੂੰ, ਪਿਆਰ ਹੋ ਗਿਆ, ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਨਾਲ ਦੇ ਬੰਦੇ, ਕਿਉਂਕਿ ਬਿਜ਼ਨਸਮੈਨ ਬੰਦਾ ਹੈ, ਹੁਣ ਸਾਰੀ ਦੁਨੀਆ ਵਿੱਚ ਉਹਦੇ ਕੋਲ ਸੰਬੰਧ ਹੁੰਦੇ ਨੇ, ਜਦੋਂ ਵਪਾਰ ਦੇ ਵਿੱਚ ਢਿੱਲ ਆਈ, ਖੜੋਤ ਆਈ, ਅਤੇ ਵਪਾਰੀਆਂ ਨੇ ਸਾਰਿਆਂ ਨੇ ਆਪਣੇ ਹਿਸਾਬ ਨਾਲ, ਉਦੋਂ ਕਿਹੜਾ ਫੋਨ ਸੀ, ਲਿੰਕ ਕੀਤਾ ਵੀ ਮਨਸੁੱਖ ਕਿਸੇ ਸਾਧ ਦਾ ਸ਼ਿਕਾਰ ਹੋ ਗਿਆ, ਚਲੋ ਜਾ ਕੇ ਕੱਢ ਕੇ ਲਾਈਏ, ਵੀ ਕੋਈ ਜਾਦੂਗਰ ਹੈ, ਬੰਦੇ ਫੜ ਲੈਂਦਾ। ਜਿਹੜੇ ਬੰਦੇ ਜਾਂਦੇ ਨੇ ਪਰਤ ਕੇ ਘਰ ਨਹੀਂ ਆਉਂਦੇ, ਨਾਲੇ ਮਾੜੇ ਮੋਟੇ ਨੂੰ ਹੱਥ ਨਹੀਂ ਪਾਉਂਦਾ, ਕਰੋੜਪਤੀਆਂ ਨੂੰ ਪਾਉਂਦਾ। ਦੁਨੀ ਚੰਦ ਮਨਸੁੱਖ ਸਿਰੇ ਦੇ ਬਿਜ਼ਨਸਮੈਨ ਸਨ। ਗੁਰੂ ਸਾਹਿਬ ਨੇ ਜਿਹੜੀ ਕਲਾ ਵਰਤਾਈ ਹੈ ਨਾ, ਉਹ ਐਡੀ ਕਲਾ ਵੱਡੀ ਹੈ ਨਾ, ਉਹ ਕਲਾ ਜਿੱਦਾਂ ਸਾਡੇ 'ਤੇ ਵਰਤ ਗਈ, ਆਪਣੇ ਕੋਲ ਤਾਂ ਹੈ ਹੀ ਦਿਹਾੜੀ ਵਾਲਾ ਹੀ ਕੰਮ ਹੈ। ਇੱਥੇ ਤਾਂ ਮੱਖਣ ਸ਼ਾਹ ਲਬਾਣੇ ਵਰਗੇ ਜਿਨ੍ਹਾਂ ਦੇ ਜਹਾਜ਼ ਚੱਲਦੇ ਸੀ, ਉਹਨਾਂ ਨੂੰ ਇਹ ਗੁਰੂ ਹੋਵੇ ਜਿੱਦਣ ਕਿਰਪਾ ਕਰਦਾ, ਫਿਰ ਵਿੱਚ ਹੀ ਚਰਖੇ ਪੈ ਰਹਿੰਦੇ ਨੇ, ਕੱਤਣ ਵਾਲੀਆਂ ਉੱਥੇ ਖਲੋ ਜਾਂਦੀਆਂ ਨੇ ਜਦੋਂ ਬਖਸ਼ਿਸ਼ ਹੁੰਦੀ ਹੈ। ਮੱਖਣ ਸ਼ਾਹ ਬੜਾ ਵੱਡਾ ਬਿਜ਼ਨਸਮੈਨ ਸੀ। ਜਿਸ ਬੰਦੇ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੀ ਸੰਭਾਲ ਵਾਸਤੇ ਟੋਡਰ ਮੱਲ ਜੀ ਨੇ ਮੋਹਰਾਂ ਲਾਈਆਂ ਸਨ, ਉਹ ਬੜਾ ਵੱਡਾ ਅਮੀਰ ਬੰਦਾ ਸੀ, ਸਿਰੇ ਦਾ ਅਮੀਰ ਬੰਦਾ ਸੀ। ਐਵੇਂ ਹੋਰ ਤੁਸੀਂ ਬੰਦੇ ਕਿੰਨੇ ਲੈ ਲਓ, ਜਿਹੜੇ ਬੰਦੇ ਕਰੋੜਾਂ ਪਤੀ ਅਰਬਾਂ ਪਤੀ ਬੰਦੇ ਸਨ, ਜਿਹੜੇ ਗੁਰੂ ਸਾਹਿਬ ਦੀ ਸਿੱਖੀ ਵਿੱਚ ਆਏ, ਕਿਉਂਕਿ ਗੁਰੂ ਸਾਹਿਬ ਦੀ ਗੱਲ ਦੇ ਵਿੱਚ ਸਪਸ਼ਟਤਾ ਬੜੀ ਸੀ। ਸਪਸ਼ਟਤਾ ਹੁਣ ਵੀ ਬੜੀ ਹੈ, ਪਰ ਸਾਡੇ ਕੋਲ ਉਹ ਕਪੈਸਿਟੀ ਨਹੀਂ ਵੀ ਉਹ ਸਪਸ਼ਟਤਾ ਨੂੰ ਅਸੀਂ ਅੱਗੇ ਦੱਸ ਲਈਏ, ਕਿਉਂਕਿ ਅਸੀਂ ਆਪ ਸਪਸ਼ਟ ਹੈ ਨਹੀਂ, ਹਾਂ ਧੁੰਦ ਹੈ। ਅਸੀਂ ਆਪਣੇ ਗੁਰੂ ਨੂੰ ਜਿਉਂਦਾ ਵੀ ਨਹੀਂ ਪੇਸ਼ ਕਰ ਸਕੇ ਜੇ ਦੁਨੀਆ ਦੇ ਸਾਹਮਣੇ, ਕਿ ਉਹ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਭਰਪੂਰ ਹੈ। ਸਾਨੂੰ ਵੀ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਵੀ ਉਹ ਰਾਗੀ ਸਿੰਘ ਗੱਲਾਂ ਵਿੱਚ ਰਹਿ ਜਾਂਦੀਆਂ, ਕਿਤੇ ਫਿਰ ਨਾ ਰਹਿ ਜਾਏ। ਉਹਨੇ ਜਦੋਂ ਮੈਨੂੰ ਕਿਹਾ ਨਾ, ਕਹਿੰਦਾ ਵੀ ਗਿਆਨੀ ਜੀ ਮੈਂ ਇੱਕ ਗੱਲ ਕਰਨੀ, ਮੈਂ 2 ਮਿੰਟ ਦੱਸੋ। ਕਹਿੰਦੇ ਮੈਂ ਤਾਂ ਸਾਰੀ ਉਮਰ ਇਹ ਸ਼ਬਦ ਪੜ੍ਹਦਾ ਰਿਹਾ ਫੁੱਲਾਂ ਵਾਲਾ, ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਮਾਲਣੀ ਹੈ ਭੁੱਲੀ ਹੋਈ ਹੈ। ਅਤੇ ਉਹਨੇ ਤਾਂ ਮੈਨੂੰ ਸ਼ੱਕ ਪਾ ਦਿੱਤਾ, ਬੰਦੇ ਨੇ ਕਥਾਵਾਚਕ ਨੇ, ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸ਼ਬਦ ਲਿਖਿਆ। ਮੈਂ ਕਿਹਾ ਵੀ ਗੱਲ ਦੂਜੀ ਹੈ ਨਾ ਜਿਹੜੀ, ਉਹ ਤਾਂ ਵੀ ਵੱਡੀ, ਵੀ ਮੈਂ ਤੈਨੂੰ ਹੁਣ ਸਿੱਧ ਕਰ ਦਿਆਂ ਵੀ ਮੈਂ ਵੀ ਉਨਾ ਕੁ ਕਰ ਸਕਣਾ ਜਿੰਨਾ ਮੈਂ ਗੁਰੂ ਨੂੰ ਵੇਖਿਆ, ਮੈਂ ਉਨੀ ਕੁ ਗੱਲ ਕਰ ਦਿਆਂਗਾ। ਚਲੋ ਸਿੰਘਾਂ ਗੱਲਾਂ ਨਹੀਂ ਕਰੀਆਂ ਇੱਥੇ। ਕਹਿੰਦਾ ਫਿਰ ਮੈਂ ਕਿਹਾ ਵੀ ਤੈਨੂੰ ਮੈਂ ਜਿਵੇਂ ਦੇ ਹਿਸਾਬ ਵਿੱਚ ਤੂੰ ਜੀ ਰਿਹਾ, ਮੈਂ ਤੈਨੂੰ ਉਹਦੇ ਨਾਲ ਦੀ ਗੱਲ ਦੱਸ ਦੇਣਾ। ਮੈਂ ਕਿਹਾ ਵੀ ਜਿਹੜਾ ਬੰਦਾ ਤੈਨੂੰ ਕਹਿੰਦਾ ਨਾ ਵੀ ਇਹ ਗੁਰੂ ਗ੍ਰੰਥ ਸਾਹਿਬ ਸ਼ਬਦ ਵੀ ਅੱਗੇ ਫੁੱਲ ਨਾ ਰੱਖੀ, ਨਹੀਂ ਤਾਂ ਉਹ ਸ਼ਬਦ ਇਹਦੇ ਲਈ ਉਚਾਰਿਆ,
ਮੈਂ ਕਿਹਾ ਵੀ ਤੂੰ ਜਦੋਂ ਉਹਨੂੰ ਫੋਨ ਹੁਣ ਨੰਬਰ ਹੈ ਉਹਨੂੰ ਫੋਨ ਕਰ।

ਉਹਨੂੰ ਪੁੱਛ ਵੀ ਜਦੋਂ ਇਹ ਸ਼ਬਦ ਉਚਾਰਿਆ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਸੀ। ਕਹਿੰਦਾ ਹਾਂ ਹਾਂ ਇਹ ਤਾਂ ਗੱਲ ਠੀਕ ਹੈ, ਉਦੋਂ ਤਾਂ ਜੇ ਮਹਾਰਾਜ ਸਰੂਪ ਨਹੀਂ ਸੀ ਬਣਿਆ ਤਾਂ ਕਬੀਰ ਸਾਹਿਬ ਦੇ ਟਾਈਮ ਦੀ ਗੱਲ ਹੈ। ਅਤੇ ਮੈਂ ਕਿਹਾ ਉਹਨੇ ਤੈਨੂੰ ਕਿਵੇਂ ਮੜ ਦਿੱਤਾ ਹੈ ਗਿਆਨ, ਇਹ ਚਲੋ ਹੁਣ ਮਹਾਰਾਜ ਦੀ ਕਿਰਪਾ ਹੋਈ ਇਹ ਕੰਮ ਠੰਡਾ ਪੈ ਗਿਆ, ਨਹੀਂ ਤਾਂ ਸ਼ੰਕੇ ਬਹੁਤ ਵੱਡੇ ਨੇ ਪਿਛਲੇ 20-25 ਸਾਲਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਅਤੇ ਮੂਰਤੀ ਨੂੰ ਤੁਸੀਂ ਕਿਵੇਂ ਮੇਲ ਸਕਦੇ ਹੋ? ਉਹ ਤਾਂ ਬੋਲਦਾ, ਉਹ ਤਾਂ ਜਿਉਂਦਾ ਹੈ, ਉਹ ਤਾਂ ਮੁਰਦਿਆਂ ਨੂੰ ਜਿਉਂਦੇ ਕਰਨ ਵਾਲਾ, ਉਹ ਜਿਉਂਦਾ ਇਕੱਲਾ ਨਹੀਂ ਹੈ, ਮਰਿਆਂ ਨੂੰ ਜਿਉਂਦੇ ਕਰਨ ਵਾਲਾ ਸ਼ਬਦ, ਜਿਹੜਾ ਅੰਦਰ ਮਰ ਚੁੱਕਾ ਉਹਨੂੰ ਜਿਉਂਦੇ ਕਰਨ ਵਾਲਾ। ਸੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਫੁੱਲਾਂ ਦੀ ਤਾਂ ਗੱਲ ਛੱਡ ਦਿਓ, ਜੇ ਅਸੀਂ ਸਿਰ ਵੀ ਸਾਰੇ ਲਾ ਕੇ ਰੱਖ ਦਈਏ ਤਾਂ ਵੀ ਥੋੜ੍ਹੇ ਨੇ, ਫੁੱਲ ਤਾਂ ਬੜੀ ਛੋਟੀ ਚੀਜ਼ ਹੈ। ਪਰ ਜਦੋਂ ਸ਼ੰਕਾ ਜਾਗ ਪਏ, ਕਿਉਂਕਿ ਅਸੀਂ ਪੜ੍ਹਦੇ ਨਹੀਂ, ਅਸੀਂ ਸੁਣਦੇ ਨਹੀਂ, ਸੁਣਨਾ ਦੂਜੇ ਹੀ ਅਸੀਂ ਜ਼ਿਆਦਾ। ਹੁਣ ਇੱਥੋਂ ਮੈਂ ਤੁਹਾਨੂੰ ਇਹ ਹੀ ਕਿਹਾ ਵੀ ਤੁਸੀਂ ਆਓ ਜੀ, ਤੁਸੀਂ ਆ ਇੰਨੇ ਪਾਠ ਕਰੋ, ਤੁਹਾਡਾ ਆਹ ਕੰਮ ਹੋ ਜਾਏਗਾ, ਆਹ ਕਰੋ ਆਹ ਹੋ ਜਾਏਗਾ। ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਲੱਭਣਾ ਬੰਦਿਆਂ ਦੇ। ਜੇ ਤੁਸੀਂ ਉੱਥੋਂ ਗੱਲ ਕਰੋਗੇ, ਤੁਸੀਂ ਵੇਖ ਹੀ ਲਿਆ ਵਿੱਚੋਂ ਲੰਗਰ ਵੱਲ ਉੱਠ ਕੇ ਗਏ ਨੇ ਕਈ, ਇਹ ਦੋ ਪ੍ਰਸ਼ਾਦੇ ਹੀ ਵੱਡੇ ਹੋ ਗਏ ਵਿਚਾਰ ਤੋਂ ਜ਼ਿਆਦਾ। ਗੱਲ ਇੱਥੇ ਆ ਗਈ, ਗੁਰੂ ਇਹ ਉਹ ਸੀ ਜਿਹੜਾ ਮੱਖਣ ਸ਼ਾਹ ਵਰਗਿਆਂ ਨੂੰ, ਕਰੋੜਪਤੀਆਂ ਨੂੰ ਪਿੱਛੇ ਲਾ ਗਿਆ ਸੀ, ਅੱਜ ਵੀ ਲਾਉਂਦਾ। ਜਿਹੜਾ ਲੱਖੀ ਸ਼ਾਹ ਵਣਜਾਰਾ ਛੋਟਾ ਜਿਹਾ ਬਿਜ਼ਨਸਮੈਨ ਨਹੀਂ ਸੀ, ਜਿਹਨੇ ਖਤਰਾ ਮੁੱਲ ਲੈ ਲਿਆ ਸੀ ਵੀ ਔਰੰਗਜ਼ੇਬ ਕਤਲ ਵੀ ਕਰ ਸਕਦਾ ਪਰਿਵਾਰ ਸਾਰਾ, ਸਾਰਾ ਖਤਰਾ ਮੁੱਲ ਲੈ ਲਿਆ। ਇਹ ਬੰਦੇ ਸਾਰੇ ਪ੍ਰਭਾਵਿਤ ਕਿਉਂ ਹੋਏ? ਕਿਉਂਕਿ ਉਹ ਜਿਹੜਾ ਉਪਦੇਸ਼ ਸੀ ਉਹ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਦੱਸਿਆ ਜਾਂਦਾ ਸੀ, ਅੱਜ ਉਹ ਉਪਦੇਸ਼ ਅਸੀਂ ਬਦਲ ਕੇ ਦੱਸ ਰਹੇ ਹਾਂ ਲੋਕਾਂ ਨੂੰ। ਅਸੀਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਸੰਸਾਰੀ ਬਣਾ ਰਹੇ ਹਾਂ, ਇੱਕ ਸਿੱਖ ਨਹੀਂ ਬਣਾ ਰਹੇ, ਅਸੀਂ ਉਹਨਾਂ ਨੂੰ ਬਿਜ਼ਨਸ ਨਾਲ ਜੋੜ ਰਹੇ ਹਾਂ ਵੀ ਤੁਸੀਂ ਆਹ ਪਾਠ ਕਰੋ ਤੁਹਾਡਾ ਕੰਮ ਹੋ ਜਾਏਗਾ। ਮੈਂ ਇਹ ਨਹੀਂ ਕਹਿੰਦਾ ਕੰਮ ਨਹੀਂ ਹੁੰਦਾ, ਕੰਮ ਤੇ ਪਰਲੋਕ ਦੇ ਵੀ ਹੋ ਜਾਂਦੇ ਨੇ, ਲੋਕ ਦੀ ਗੱਲ ਹੀ ਕਿਹੜੀ ਹੈ। ਇੱਥੇ ਤਾਂ ਜੰਮ ਹੀ ਰਸਤਾ ਛੱਡ ਜਾਂਦੇ ਨੇ, ਇੱਥੇ ਕਿਉਂ ਨਾ ਰਸਤੇ ਖੁੱਲਣਗੇ, ਖੁੱਲ ਜਾਂਦੇ ਨੇ ਇੱਥੇ। ਪਰ ਅਸੀਂ ਇੱਕ ਪਾਸਾ ਇੰਨਾ ਤੋੜ ਦਿੱਤਾ ਜ਼ਿਆਦਾ ਵੀ ਇਹ ਦੁਨਿਆਵੀ ਹੀ ਬਾਜ਼ਾਰ ਹੀ ਬਣਾ ਦਿੱਤਾ, ਮਾਰਕੀਟ ਖੜੀ ਕਰ ਦਿੱਤੀ ਧਰਮ ਦੀ ਇੱਕ ਸੰਸਾਰ ਦੇ ਵਿੱਚ। ਔਰ ਇਹ ਫਿਰ ਲਹਿਰਾਂ ਚੱਲਦੀਆਂ ਨੇ, ਫਿਰ ਲੋਕ ਇੱਦਾਂ ਲਹਿਰਾਂ ਦੇ ਪਿੱਛੇ ਭੱਜਦੇ ਨੇ, ਹੁੰਦਾ ਉੱਥੇ ਕੁਝ ਵੀ ਨਹੀਂ। ਸੋ ਉਦੋਂ ਹੀ ਭੱਟਾਂ ਨੂੰ ਮੈਂ ਸਮੇਂ ਵਿੱਚ ਸਮਾਪਤੀ ਕਰਦਿਆਂ, ਭੱਟਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਸ਼ਬਦ ਦਾ ਪ੍ਰਕਾਸ਼ ਸਾਰੇ ਪਾਸੇ ਹੋਣਾ। ਜੈ ਕਹਿਤਾ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜਿਹੇ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਜਿਹੇ ਜਿਨ੍ਹਾਂ ਨੇ ਸਿੱਖ ਹੈ, ਸਿੱਖਾਂ ਨੇ, ਜਿਨ੍ਹਾਂ ਸਿੱਖਾਂ ਨੇ ਸੰਗ੍ਰਹਿਓ ਸੰਗ੍ਰਹਿ ਕੀਤਾ, ਯਾਨੀ ਕਿ ਗ੍ਰਹਿਣ ਕਰ ਲਿਆ, ਅੰਦਰ ਧਾਰਨ ਕਰ ਲਿਆ ਇਸ ਸ਼ਬਦ ਨੂੰ, ਇਸ ਗੁਰਬਾਣੀ ਨੂੰ। ਤਤ ਹਰ ਚਰਨ ਮਿਲਾਇਓ, ਤਤ ਉਸੇ ਵੇਲੇ, ਟਾਈਮ ਨਹੀਂ ਲੱਗਾ, ਉਸੇ ਵੇਲੇ ਚਰਨਾਂ ਵਿੱਚ ਮਿਲਾਪ ਹੋ ਗਿਆ। ਸੋ ਸਾਧ ਸੰਗਤ ਜੀ, ਗੁਰੂ ਦਾ ਸਰੂਪ ਪਹਿਲਾਂ ਸਿੱਖ ਨੂੰ ਸਪਸ਼ਟ ਹੋਣਾ ਚਾਹੀਦਾ ਕਿ ਉਹ ਸਦ ਸੁਣਦਾ ਸਦ ਵੇਖਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ 6 ਵਾਰੀ ਗੁਰੂ ਨਹੀਂ ਧਾਰਨ ਕਰਨੇ ਪਏ, ਉਹ 6 ਗੁਰੂਆਂ ਦੇ ਟਾਈਮ 'ਤੇ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅੱਜ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਇਹ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਨੇ, ਗੁਰੂ ਅਮਰਦਾਸ ਜੀ ਦੇ ਵਿੱਚ ਸਰੂਪ ਵਿੱਚ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਨੇ। ਇਸ ਕਰਕੇ ਅਗਲੇ ਗੁਰੂਆਂ ਨੇ ਨਾਨਕ ਮੋਰ ਛਾਪ ਨਹੀਂ ਬਦਲੀ ਬਗੈਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ। ਉਹਦਾ ਇੱਕ ਬਹੁਤ ਵੱਖਰਾ ਕਾਰਨ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜੋ ਬਾਣੀਕਾਰ ਇਕੱਠੇ ਕਰਕੇ ਬਾਣੀ ਰਚ ਰਹੇ ਨੇ, ਉਹ ਗੁਰੂ ਪਦਵੀ ਵਾਸਤੇ ਨਹੀਂ ਸਨ ਰਚ ਰਹੇ। ਉਹ ਤਾਂ ਸਿੱਖ ਆਪਣੇ ਤੌਰ 'ਤੇ, ਆਸਤਿਕ ਤੌਰ 'ਤੇ ਕਹਿੰਦਾ ਵੀ ਮੈਂ ਦਸਮ ਪਾਤਸ਼ਾਹ ਦੀ ਬਾਣੀ ਨੂੰ ਵੀ ਗੁਰੂ ਸਮਾਨ ਹੀ ਮੰਨਣਾ, ਪਰ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਤੁਸੀਂ ਦਸਮ ਪਾਤਸ਼ਾਹ ਸਾਡੀ ਬਾਣੀ ਨੂੰ ਗੁਰੂ ਮੰਨੋ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ, ਇਹ ਉਹਨਾਂ ਦੀ ਗੱਲ ਸੀ, ਪਰ ਅਸੀਂ ਆਪਣੀ ਡਿਊਟੀ ਕਰਨੀ। ਉਹਦੇ ਵਿੱਚ ਫਿਲੋਸਫੀ ਸੀ, ਉਹਦੇ ਵਿੱਚ ਅੰਨ ਧਰਮਾਂ ਦੇ ਮਤਾਂ ਦੇ ਦ੍ਰਿਸ਼ਟਾਂਤ ਸਨ, ਉਹਦੇ ਵਿੱਚ
ਦਸਮ ਪਾਤਸ਼ਾਹ ਦੀ ਬਾਣੀ ਇੰਨੇ ਉੱਚ ਮੰਡਲਾਂ ਤੇ ਉਚਾਰੀ ਹੋਈ ਹੈ ਤੇ ਲੋਕ ਝਟਪਟ ਕਹਿ ਦਿੰਦੇ ਤੇ ਦੇਵਤਿਆਂ ਨੂੰ ਪ੍ਰਮੋਟ ਕੀਤਾ ਤੇ ਫਲਾਣਾ ਕੀਤਾ। ਸਾਧ ਸੰਗਤ ਜੀ, ਮੈਨੂੰ ਲੱਗਦਾ ਸੀ 100 ਵਾਰੀ ਜੰਮ ਕੇ ਪੜਾਂਗੇ ਨਾ, ਪਰਤ ਕੇ 100 ਵਾਰੀ ਮਰ ਕੇ ਜੰਮਾਂਗੇ ਤੇ ਇੰਨੀ ਵਾਰੀ ਪੜਾਂਗੇ ਨਾ ਦਸਮ ਪਾਤਸ਼ਾਹ ਦੀ ਬਾਣੀ ਤਾਂ ਸਮਝ ਆਉਣੀ ਹੈ ਕਿਹੜੇ ਤਲ ਤੇ ਲਿਖੀ ਹੋਈ ਉਹ ਪਤਾ ਨਹੀਂ ਲੱਗਦਾ। ਨਾ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਚੱਲਦੀ ਦਾ ਪਤਾ ਲੱਗਦਾ ਕਿੱਧਰੋਂ ਦੀ ਕਿੱਧਰ ਚੱਲ ਜਾਏ, ਨਾ ਉਹਨਾਂ ਦੀ ਬਾਣੀ ਦਾ ਪਤਾ ਲੱਗਦਾ ਵੀ ਕਿਹੜੇ ਦ੍ਰਿਸ਼ਟਾਂਤ ਦੇ ਰਹੀ ਹੈ ਤੇ ਜੋੜ ਕਿੱਧਰ ਰਹੀ ਹੈ। ਆਮ ਬੰਦੇ ਸਮਝ ਨਹੀਂ ਆਉਂਦਾ। ਬਸ ਉਹਦਾ ਇੱਕੋ ਹੀ ਸਿਧਾਂਤ ਹੈ, ਜਦੋਂ ਉੱਤੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਹੁੰਦਾ ਉਹਦਾ ਸਿਧਾਂਤ ਹੈ ਵੀ ਅਗਲੀ ਗੱਲ ਸਾਰੀ ਇੱਕ ਨਾਲ ਜੋੜਨ ਵਾਸਤੇ, ਅਨੇਕ ਨਾਲ ਜੋੜਨ ਵਾਸਤੇ ਨਹੀਂ ਹੈ, ਨਾ ਭਾਵੇਂ ਕਿਹੜੇ ਆ ਜਾਣਗੇ। ਇਸ ਤਰ੍ਹਾਂ ਗੁਰੂ ਦਾ ਸਰੂਪ ਅਨੇਕ ਨਹੀਂ, ਪਹਿਲਾਂ ਇਕਾਗਰ ਹੋਣਾ, ਪਹਿਲਾਂ ਇਹ ਵਿਚਾਰ ਕਰਨੀ ਹੈ ਕਿ ਇੱਥੇ ਦਸੇ ਹੀ ਪਾਤਸ਼ਾਹ ਨੇ, ਇੱਥੇ ਜਿੱਥੇ ਮੱਥਾ ਟੇਕ ਰਹੇ ਹਾਂ ਇਹ ਆਕਾਰ ਨਿਰਾਕਾਰ ਦਸਾਂ ਪਾਤਸ਼ਾਹਾਂ ਦਾ ਸਰਗੁਣ ਨਿਰਗੁਣ ਸਰੂਪ ਬਾਣੀ ਸਰੂਪ ਹੈ, ਸਭ ਕੁਝ ਇੱਥੇ ਹੀ ਹੈ। ਇਸ ਲਈ ਮਹਾਰਾਜ ਨੇ ਬਚਨ ਕੀਤਾ ਬਾਣੀ ਦੇ ਵਿੱਚ, ਪੜ੍ਹੋ ਸਾਰੇ ਪਿਆਰ ਦੇ ਨਾਲ।

ਸੋ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਅਨਿੰਨ ਸਿੱਖ ਬਾਬਾ ਬੁੱਢਾ ਸਾਹਿਬ ਉਹਨਾਂ ਦੇ ਸਮੇਂ ਵਿੱਚ ਸਾਰੀ ਤਰ੍ਹਾਂ ਦੇ ਲੋਕ ਭਾਈ ਲਾਲੋ ਜੀ ਵਰਗੇ ਵੀ ਆਏ ਅਤੇ ਭਾਈ ਮਨਸੁਖ ਵਰਗੇ ਵੀ ਜਿਨ੍ਹਾਂ ਦੀ ਵਿਚਾਰ ਥੋੜ੍ਹੀ ਜਿਹੀ ਲੰਬੀ ਸੀ ਇਸ ਕਰਕੇ ਕੱਲ੍ਹ ਨੂੰ ਵੀ ਕਿਵੇਂ ਅਮੀਰ ਬੰਦੇ ਅਮੀਰ ਅਤੇ ਗਰੀਬ ਦਾ ਉੱਥੇ ਕੋਈ ਮਤਲਬ ਨਹੀਂ ਰਹਿ ਜਾਂਦਾ ਉਹ ਅਸੀਂ ਸਾਡੀ ਦ੍ਰਿਸ਼ਟੀ ਕਰਕੇ ਪਤਾ ਲੱਗਦਾ ਕਿਉਂਕਿ ਉੱਥੇ ਇਹ ਹੋ ਜਾਂਦਾ ਕਿ ਬੰਦੇ ਨੂੰ ਅਸਲੀ ਕੰਗਾਲੀ ਦਾ ਪਤਾ ਲੱਗ ਜਾਂਦਾ ਵੀ ਉਹ ਕਿੱਥੇ ਹੈ ਸਾਡੇ ਅੰਦਰੂਨੀ ਭਾਗ ਵਿੱਚ ਹੈ ਵੀ ਸੱਚ ਤੋਂ ਬਿਨਾਂ ਨਾਮ ਤੋਂ ਬਿਨਾਂ ਕੋਈ ਕੰਗਾਲੀ ਹਟ ਨਹੀਂ ਸਕਦੀ ਅਤੇ ਫਿਰ ਉਹ ਆਪਣੇ ਆਪ ਨੂੰ ਮੰਨ ਕੇ ਕੰਮ ਕਰਦੇ ਸੋ ਕੱਲ੍ਹ ਫਿਰ ਇਸੇ ਸਮੇਂ 'ਤੇ ਵਿਚਾਰ ਹੋਣੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਚਾਰਾਂ ਕਰਦਿਆਂ ਬਹੁਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਆਪ ਜੀ ਨੇ ਖਿਮਾ ਕਰਨੀ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਜੀ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਉਹ ਕਰ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ। ਨਾਮ ਜਿਨ ਕਹਿ ਮਨ ਵਸਿਆ, ਬਾਜੇ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿੱਟਾ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ, ਏ ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰ ਪਾਇਆ, ਤੂੰ ਜਿਨ ਕੋ ਸੇ ਨਾਮ ਹਰ ਕਹਿਣ ਲਾਗੀ, ਕਹਿ ਨਾਨਕ ਤੈਸ ਕੋ ਵਾ ਤਿਤ ਘਰ ਅਣਹਦ ਵਾਜੇ, ਆਨੰਦ ਸੁਣੋ ਮੜ ਭਾਗੀ, ਉਹ ਸਗਲ ਮਨੋਹਰਤ ਪੂਰੇ, ਪਾਰ ਬ੍ਰਹਮ ਪ੍ਰਮ ਪਾਇਆ ਉਤਰੇ ਸਗਲ ਮਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਸਾਰ ਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ, ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਕ ਗੁਰਦ ਹਮਾਰੇ। ਰਾਮ ਨਾਮ ਮਨ ਲਾਗਾਉ, ਜੰਮਲ ਜੈ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵਨ ਮਿਰਤੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗਿਆ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਾ ਦੀਆਂ ਏਕਾ ਲਿਵਲਾਈ, ਰਾਖ ਲਈ ਤਿਨ ਰੱਖਣ ਹਾਰ, ਸਭ ਦਿਆਦ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੈ ਸਹਾਇ ਸਲੋਕ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤੋਣਾ, ਹੋਣਾ ਤੂੰ ਨਹਿ ਛੁਟੈ, ਨਿਤ ਨਾ ਜਾਹੀਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰ ਸਿਰਜਨਹਾਰੋ, ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਆਂ, ਦੇਖਿਆ ਕਾ ਦੀ ਬਣਹਾਰ, ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਮਲ ਸੰਵਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲੋ, ਦੇਹੋ ਸੱਜਣੇ ਅਸੀਸੜੀਆ, ਜੋ ਹੋਵੈ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਹੁੰਚਾਓ, ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ, ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸੋ, ਗੁਰ ਗੁਰ ਏਕੋ ਵੇਸਾਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵਿਸਵ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ, ਸੂਰਜ ਏਕੋ ਨਾਨਕ ਕਰਤੇ ਕੇਕੇ ਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲਿਆਂ ਲੋ ਪਵਨ ਚਬਰੋ ਕਰੇ, ਸਗਲ ਬਨਰਾਏ ਫੂਲਾਂ ਜੋਤੀ, ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ, ਹਰ ਹਤਾ ਸਦਵਾਜਨ ਭੇਰੀ ਰਹਾਉ। ਸਹਿਸਤਵ ਨੈਣ ਨਨ ਨੈਣ ਹੈ ਹੈ ਤੋਹੇ ਕਹੋ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿ ਸਭ ਗੰਧ ਵਿਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋ ਵਿਤਮਰੋ, ਅਣ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰੰ ਕੋ, ਹੋਏ ਜਾਤੇ ਤੇਰਾ ਨਾਵਾ ਸਾਰਾ। ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾ ਤੋ ਪੁੰਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨ ਜਾਣਿਆ, ਤਿਨ ਅੰਤਰ ਹੋ ਮੈਂ ਕੰਡਾ ਹੈ, ਜਿਉ ਜਿਉ ਚਲੈ ਚੁਬਹਿ ਦੁੱਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਵੋ ਸੋਭ ਖੰਡ ਬ੍ਰਹਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੈ, ਚਰ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ,
ਸੰਚਲ ਹੀ ਵੇਲਾ ਇਹਾਂ ਖਾਟ ਚਲੋ ਹਰਲਾ ਆਗੇ ਬਸ ਨੂੰ ਸੁਹੇਲਾ ਔਰ ਘਟੈ ਦਿਨਸਰਾ ਨਾਰੇ ਮਨ ਗੁਰਮਿਲ ਕਾ ਸਵਾਰ ਰਹਾ ਇਹੋ ਸੰਸਾਰ ਵਿਕਾਲ ਸੰਸੇ ਮੈਂ ਤਰੇ ਉਭਰਮ ਗਿਆਨੀ ਜਿਸੈ ਜਗਾਇ ਪਿਆ ਵੈ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੁ ਆਇ ਸੋ ਬਿਹਾਜੋ ਹਰ ਗੁਰ ਤੇ ਮਨ ਬਸੇਰਾ ਨਿਜ ਕਰ ਮਹਿਲ ਪਾ

जित दर्शन करना हम बले भारी सतगुर चरणा जी के दाते प्रीतम।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ, ਪਿਆਰਾ ਹੋਈ ਐ ਕੂੜਾ ਤੱਪੈ ਪਾਲ। ਹੁਕਮ ਮਾਰ ਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਹੁਕਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ। ਗਾਵੈ ਕੋ ਤਾਣ

ਈਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਾਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸਵਰਨਾਥ ਸੁਣਿਆ ਤਰਤ ਤਬਲਾ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੋਗ ਤਨ ਭੇਦ

ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਿਸ਼ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਬਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਜ਼ੋਰ, ਜੀ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਆਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਪੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਪਾਓ, ਸੰਖ ਪੂਜਾ ਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੁਖ ਭਗਤ ਸਾਰ, ਅਸੰਖ ਮੋਹਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋਅ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵਤੇ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋ ਥਾਓ, ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸ

ਉਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜੈਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰਾਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੈ ਗੈ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈ ਆ ਨਦੀਆ ਤਾ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨੰਤ ਅੰਤ ਨਾ ਕਰਨਾ ਦੇਣ ਨੰਤ ਅੰਤ ਨਾ ਵੇਖਣ ਸੁਣਨ ਨੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੈ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਹੈ ਜੋਧ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਾ ਹੈ ਵੇਕਾਰ ਕਿਤੇ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨਵ ਬਖਸੇ ਸਿਫਤ ਸਾਲਾਹ ਨਾਨਕ ਪਾਤੇ ਸਾਹੀ ਪਾਤੇ ਸਾਹੁ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾ

ਆਖ ਰਹੇ ਲਿਵਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ, ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀਤਾ ਗੋਬਿੰਦ, ਆਖ ਹੈ ਈਸ਼ਰ, ਆਖ ਹੈ ਸਿੱਧ, ਆਖ ਹੈ ਕੀਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੀਤੇ ਆਖ ਹੈ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ, ਕੀਤੇ ਕੀਤੇ ਹੋਰ ਕਰੇਹੇ, ਤਾਖ ਨ ਸਕਹਿ ਕੇ ਜੇ ਵਡ ਪਹਾ।

ਹੈ ਤੋਹਨ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵ ਹੈ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵ ਹੈ ਮੋਹਣੀ ਆ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਹਰੇ ਸਹੀ ਤੁਦਨੋ ਗਾਵ ਹੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਤਿਸ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਸਾਦ ਸੰਜੋਗ ਵਿਜੋਗ ਦੁਏ ਕਾਰ ਚਲਾਵ ਹੈ ਲੇਖਿਆ ਵਹਿ ਭਾਗ ਆਦੇਸ ਤਿਸ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾ

ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀਬਾ ਲੱਖ ਹੋਹੇ ਲੱਖ ਹੋਵ ਹੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀ ਆ ਚੜੀ ਹੈ ਹੋਏ ਏਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕਿਤੇ ਪਵਨ ਪਾਣੀ ਵੈ ਸੰਤਰਾ ਕਿਤੇ ਕਾਨ ਮਹੇਸਾ ਕਿਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪਾ ਤਿੱਥੈ ਘਾਟ ਘੜੀਐ ਬਹੁਤ ਅਨੂਪਾ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਤਿੱਥਾ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਾ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਖੰਡ ਮੰਡਲ ਵਰਭੰਡ ਜੇ ਕੋ ਕਥਾ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗ ਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭੁਖ ਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤਾਲ ਘੜੀਐ ਸਭ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਾ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
एक ओंकार सतगुर प्रसाद श्री वाहे गुरु जी की फतह जाप श्री मुखवाक पातशाही दसवीं छपै छंद स्व प्रसाद चक्कर चेहन अर बरन जात आर पात नहन जे हरूप रंग अर रेख पेख को कह न सकत के अचल मूरतन भव प्रकाश अमित ओज कहिजै कोट इंद्र इंद्राण साहि सहान गणिजै त्रिपवन मिही सुर नर सौर नेत नेत बान त्रिण कहत त्व सर्वनाम कथा कमन कर्म नाम वर्णत सुमत भुजंग पर्यात छंद नमस्तवं अकाले नमस्तवं कृपाले नमस्तं रूपे नमस्तं नूपे नमस्तं पेखे नमस्तं लेखे नमस्तं अकाये नमस्तं अजाये नमस्तं अगंजे नमस्तं पंजे नमस्तं नामे नमस्तं अठामे नमस्तं अकर्मं नमस्तं अतर्मं नमस्तं नामं नमस्तं तामं नमस्तं अजीते नमस्तं पीते नमस्तं अबाहे नमस्तं अटाहे नमस्तं नीले नमस्तं अनादे नमस्तं अछेदे नमस्तं अगादे नमस्तं अगंजे नमस्तं पंजे नमस्तं उदारे नमस्तं पारे नमस्तं सोएकै नमस्तं नेकै नमस्तं भूते नमस्तं जूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निरतूते नमस्तं भूते नमस्तं लोके नमस्तं शोके नमस्तं निरतापे नमस्तं थापे नमस्तं तिरमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं प्रभोगे नमस्तं सोजोगे नमस्तं अरंगे नमस्तं पंगे नमस्तं अगम्मे नमस्तास्त्रम्मे नमस्तं जलासरे नमस्तं निरासरे नमस्तं जाते नमस्तं पाते नमस्तं मजबे नमस्तास्त अजबे अदेशं अदेशे नमस्तं पेशे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वथापे नमो सर्वकाले नमो सर्वपाले नमस्तस्तु देवाय नमस्तं पेवाय नमस्तं अजन्मे नमस्तं सोभानमे नमो सर्वगौने नमो सर्वपौने नमो सर्वरंगे नमो सर्वपंगे नमो काल काले नमस्तस्तु दयाले नमस्तं वर्णे नमस्तं मरणे नमस्तं जरारं नमस्तं कृतारं नमो सर्वतंदे नमोस्तबंदे नमस्तं निरसाके नमस्तं निर्वाके नमस्तं रहीमे नमस्तं करीमे नमस्तं अनन्ते नमस्तं महन्ते नमस्तास्तरागे नमस्तं सुहागे नमो सर्वसोखं नमो सर्वकोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद प्रसाद रूप है अनूप है जू है भू है लेख है पेख है नाम है काम है ते है पे है जीत है पीत है त्रिमान है निदान है त्रिवर्ग है सर्ग है नील है नाद है जे है अजाद है जन्म है वर्ण है पूत है पर्ण है गंज है पंज है अचूज है अचंज है अमीक है रफीक है तंद है बंद है निर्भूज है सूज है काल है जाल है अलाह है जाह है अनंत है महंत है लीक है निरश्रीक है निरलंब है संभ है अगम है जम है पूत है छूत है लोक है शोक है कर्म है परम है अजीत है पीत है बाह है गाह है मान है निदान है नेक है फिर एक है पोजंग पर्यात छंद नमो सर्वमाने समस्ति निदाने नमो देव देवे पेखी अपेवे नमो काल काले नमो सर्वपाले नमो सर्वगौणे नमो सर्वपौणे अनंगी अनाथे निरसंगी परमाथे नमो भान भाने नमो मान माने नमो चंद्र चंद्रे नमो भान भाने
ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬੇਪੁੱਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰਨ ਪਰਮ ਰੂਪੇ ਨਮੋ ਜੋਗ ਜੋਗੇ ਸਵਰਨ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪ੍ਰਾਜੀ ਸਮਸਤਸਤ ਧਾਮੰ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਪੋਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰ ਨਿਵਾਸੀ ਚਰਪਟ ਛੰਦ ਤਤਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਅਸੇਖ ਦੇ ਸੌਰ ਨ ਭੇਸ ਜਾ ਕਰ ਰੂਪ ਦੇਖ ਨ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂ ਨਹਿ ਜਾਹਿ ਸਰਬਮਾਨ ਸਰਬੱਤਰ ਮਾਨ ਸਦੈਵ ਮਾਨਤਾਹਿ ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਨ ਅੰਤ ਕੋ ਫਿਰੇਕ ਦੇਵ ਭੇਵ ਨ ਜਨ ਹੀ ਜਿਹ ਬੇਦ ਔਰ ਕਤੇ ਬਾ ਰੂਪ ਰੰਗ ਨ ਜਾਤ ਪਾ ਸੋ ਜਨ ਹੀ ਕਿਹੇ ਜੇ ਬਾ ਤਾਤਮਾਤ ਨ ਜਾਤ ਜਾ ਕਰ ਜਨ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਨ ਹੀ ਪੁਰਤੀਨ ਲੋਕ ਚੌਦਹ ਕੇ ਬੇਖਾ ਜਗ ਜਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭਾ ਜਿਹ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਯਮ ਭਾਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਪਰਮ ਰਹਿ ਅਭੂਤ ਲਖ ਭੇਸ ਅੰਗਰਾਗਨ ਰੰਗ ਜਾਕ ਜਾਤ ਪਾਤ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭਗੰਜਨ ਸਰਬ ਭੰਜਨ ਆਦ ਰੂਪ ਅਸੂਤ
ਅੰਗਹੀਨ ਭੰਗ ਅਨਾਤਮੇਕ ਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਣਹੀ ਜਿਹ ਰੂਪ ਰੰਗ ਹਰ ਰੇਖ ਪਰਮ ਵੇਦ ਪੁਰਾਣ ਜਾਕ ਹੈ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਾਵਹੀ ਬਹੁ ਚਿੱਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਉਪਮਾਨੰਗ ਅਨੁਭਵ ਪ੍ਰਕਾਸ਼ ਨਿਸ਼ਦਿਨਾਨਾਸ਼

ਪਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀਨ ਪ੍ਰਸਾਦ ਸਵਈਏ ਸੁਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁੱਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਕਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦੇਸਾਨ ਕੋ ਬਾਜ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖਾ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੋ ਸਾਜ ਸੁਨਾਹਾ ਦੁਰਜਾਨ ਦਲੈਂਗ ਭਾਰੀ ਗੁਮਾਨ ਭਰੇ ਮਨ ਮੈਂ ਖਰ ਪਰਬਤ ਪੰਖ ਹੱਲੇ ਨਾ ਹੱਲਾਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਅਬ ਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨ ਵਦੇ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਵਲੋਕ ਜਪੈਂਗੇ ਮਾਨਵੇਂਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰਾਂਗੇ ਕੋਟ ਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਾਤਾ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪਰਾ ਸਹਿਮ ਪਾਗ ਤੇ ਨਰ ਫੇਰ ਨ ਦੇਹ ਤਰਾਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰ ਅੰਡੋ ਗਏ ਉੱਪਰ ਲੋਕ ਗਵਾਇਓ ਬਾਸ ਪੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣਦੇ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮੇਰੇ ਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ ਕੋ ਮੇਰੇ ਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਔਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤਮਕਾਵ ਹੋ ਆਪ ਹੱਥ ਦਾ ਮੋਹੇ ਬਚਾਵ ਹੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਵਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ
सेवक सिख हमारे तारी है, चुन चुन सतर हमारे मारी है। आप हाथ दा मुझ बरी है, मरन काल का त्रास निवरी है। हुजो सदा हमारे पछा, श्री अस्तुज जू करी हो रक्षा। राख ले हो मोहे राखन हारे, साख संत सहाय प्यारे। दीन बंद दुष्टन के हंता, तुम हो पुरी चतुर्दशकंता। काल पाए ब्रह्म बपतरा, काल पाए शिवजू अवतरा। काल पाए कर बिसन प्रकाशा, सकल काल का किया तमाशा। जमन काल जोगी शिव कियो, वेदराज ब्रह्मा जूथियो। जमन काल सब लोक सवारा, नमस्कार है ताहे हमारा। जमन काल सब जगत बनायो, देव दैंत जच्छन उपजायो। आद अंत एक अवतारा, सोई गुरु समझी अहो हमारा। नमस्कार तिस ही को हमारी, सगल प्रजा जेने आप सवारी। सेवकन को सब गुण सुख दियो, सत्रन को पालमो बाद कियो। कट कट के अंतर की जानत, भले बुरे की पीर पछानत। चीटी ते कुंचरा स्थूला, सपर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछाना, कट कट के पट पट की जाना। जब उद करख करा करतारा, प्रजा तरत तब देह पारा। जब करख करत हो कब हूँ, तुम मैं मिलत देह तर सब हूँ। जेते बदन श्रेष्ठ सब तारा, आप अपनी बूझ उचारा। तुम सब ही ते रहत निरालमा, जानत बेद भेदार आलमा। निरंकार निर्विकार निरलंब, आद नील नाद संभ। ताका मूड उचारत पेदा, जाको भेव न पावत बेदा। ताकौ कृपाहन अनुमानत, महामूढ़ कछ भेद न जानत। महादेव को कहत सदा सेव, निरंकार का चीनत नह पैव। आप अपनी बुद्ध है जेती, वर्णत भिन्न भिन्न तोहे तेती। तुमरा लखा न जाए पसारा, केह बिद सजा प्रथम संसारा। एक रूपा नूप सरूपा, रंग भयो राव कही भूपा। अंडज जे रज सेत जकीनी, उतपज खान बहुर रच दीनी। कहूं फूल राजा हुआ बैठा, कहूं सिमट भयो शंकर कैठा। सिगरी श्रेष्ठ दिखाय चम, भव जुगा स्वरूप सुनयम। भव अब रक्षा मेरी तुम करो, सिख बार सिख संगरो। दुष्ट जिते उठवत उत्पाता, सकल मलेश करो रण काता। जे अस्तुज तब सरनी परे, तिनके दुष्ट दुख तुह मरे। पुरख जमन पग परे तिहारे, तिनके तुम संकट सुपटारे। जो कल को एक बार त्या है, ताके काल निकट नह है। रक्षा होए ताहे सब काला, दुष्ट अरिष्ट टरै तत्काला। कृपा दृष्ट तन जाहे निहर हो, ताके ताप तनक मह हर हो। रिद्ध सिद्ध कर्मो सब होई, दुष्ट छाह छुए सके न कोई। एक बार जंत मैं संभारा, काल फास ते ताहे उबारा। जिन नर नाम तिहारो कहा, दारिद दुष्ट दुख ते रहा। खड़ग केत मैं सरण तिहारी, आप हाथ दै ले हो बारी। सर्ब ठौर मोहो हो सहाई, दुष्ट दुख ते ले हो बचाई। कृपा करी हम पर जगमाता, ग्रंथ करा पूर्ण सुभराता। किलबिक सकल देह को हरता, दुष्ट दोखीयन को शय करता। श्री अस्तुज जब पए दयाला, पूर्ण करा ग्रंथ तत्काला। मन बांच फल पावै सोई, दुख न तिसै व्यापत कोई अड़ेला। सुनै गुंग जो आहे सुरस न पावई, सुनै मूढ़ चित लाए चतुरतावई। दुख दर्द पाओ निकट ना, तिन नर के रहै। हो जो या कि एक बार चौपई को कह, चौपई संबत सत्रह सहस पणिज। अर्ध सहस फुनतीन कहिजै, भाद्रव सुदी अष्टमी रविवारा। तीरस तद्रव ग्रंथ सुधारा, सुवैया पाए गहे जबते तुमरे। तबते को आंख तरे नहीं आन्यो, राम रहीम पुराण कुरान। अनेक कह मत एक न मान्यो, सिमरित शास्त्र वेद सब। बहु भेद कह हम एक न जान्यो।
ਸ੍ਰੀ ਅਸਿਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦਾਇਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤੰਗ ਆਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਬਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋਆ, ਤਿਤ ਕਰਨ ਹਦਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀ ਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀ ਆ, ਏਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀ ਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀ ਆ,

ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹੇ ਜਿਸ ਨਉ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦੇਸਾ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲਾ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵ ਹੋ ਸੱਚੀ ਬਾਣੀ ਕਹਿ ਨਾਨਕ ਸੁਣ ਹੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸਾ ਬਿਟ ਹੋ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈ ਐ ਸਾ ਕੰਮ ਮੂਲੇ ਨਾ ਕੀਚੈ ਜੇ ਤੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਕਹਿ ਤਾ ਵੇਖਹਿ ਸਭ ਤੂੰ ਹੈ ਜਿਨ ਜਗਤੋ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਦ ਪਾਏ ਅਕ ਵੇਖ ਪਰ ਸੁਣਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨਵਾਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨੇ ਉਹ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਾਉ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੋ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰਹਿ ਹਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮਾ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲੱਗ ਹੋ ਹਰਸਿਉ ਰਹ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਵਿਜਾਏ ਜੀ ਅਹੋ ਮੈਲੇ ਬਾਹਰ ਹੋ ਨਿਰਮਲਾ ਬਾਹਰ ਹੋ ਨਿਰਮਲਾ ਜੀ ਅਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਅਹੋ ਨਿਰਮਲਾ ਬਾਹਰ ਹੋ ਨਿਰਮਲਾ ਬਾਹਰ ਹੋ ਤਾਂ ਨਿਰਮਲਾ ਜੀ ਅਹੋ ਨਿਰਮਲਾ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲਾ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਅਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਗੁਰ ਬਿਨਵਰ ਨ ਜਾਣੈ ਕੋਏ ਕਹਿ ਨਾਨਕ ਸੁਣ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਹੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪੇ।

ਗਾਇ ਹੋਵਾ ਸਮਾਉ। ਸਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਉ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ। ਕਹਿ ਨਾਨਕ ਸਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤਾ ਪੋ ਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤਾ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੋ ਆਪ ਕਰੇ, ਸੋ ਹੋਵੈ ਇਕ ਸਿਓ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ। ਗੁਰੂ ਬੱਜ ਹੋ ਤੱਤਾ ਸਾਰ ਨਾ ਜਾਣੀ, ਤਿਹੇ ਗੁਣੀ ਸੰਸਾਰ ਭਰਮ ਸੁਤਾ, ਸੁਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅੰਦੇ ਨਾਲ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨਹੋ ਵਿਸਾਰੀ ਹੈ, ਮਨਹੋ ਕਿਉ ਵਿਸਾਰੀ ਹੈ। ਇਹ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਹ ਸੁਨੋ ਕਿਹੋ ਪੋਹੇ ਨਾ ਸਕੀ। ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕੇ ਵਡਦਾਤਾ, ਸੋ ਕਿਉ ਮਨਹੋ ਵਿਸਾਰੀ ਹੈ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀ ਹੈ। ਵਿੱਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹਾ। ਹਰ ਵਸੈ ਮਨ ਆਏ, ਹਰ ਆਪ ਮੁੱਲ ਕਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ। ਹਰ ਰਾਸ ਮੇਰੀ ਮਾਨ ਵਣਜਾਰਾ, ਹਰ ਰਾਸ ਮੇਰੀ ਮਾਨ ਵਣਜਾਰਾ। ਸਤਿਗੁਰ ਤੇਰਾ ਸੁਜਾਣੀ, ਹਰ ਹਰ ਨਿਤ ਜਪਿਹੋ ਜੀ ਆਹੋ, ਲਾਹਾ ਖਟਿਹੋ ਦਿਹਾੜੀ। ਇਹੋ ਧੰਨ ਤਿਨਾ ਮਿਲੇ।

ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕੇ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ

ਹਰ ਤੁਮ ਮਹ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ੍ਰਵਣ ਹੋ ਮੇਰੇ ਹੋ ਸੱਚਾ ਸੁਣਨਾ ਨੋ ਪਠਾਏ ਸੱਚਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋ ਵਹੋ ਸੱਚ ਸੁਣਨਾ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦੇਖਾਇਆ ਤਹਿ ਨੇਕ ਰੂਪ ਨਾਉ ਨਵਨਿਧਾ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ ਗਾਵਹੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਦ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵ ਹੈ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਾ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤਾ ਸਤਿਗੁਰ

ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਜੋ ਕਿ ਪਹਿਲੀ ਤਰੀਕ ਵੀਰਵਾਰ ਸੀ, ਸੋ ਅੱਜ ਦੇ ਸਿਮਰਨ ਧੰਨ ਧੰਨ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦੇਵ ਦੀਆਂ ਖੁਸ਼ੀਆਂ ਦੇ ਵਿੱਚ ਹੋਣਗੇ। ਸੋ ਸਰਬੱਤ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ।

ぐるぐぐるぐぐるぐぐるぐぐる。

Guru, Guru, Guru, Guru, Guru, Guru, Guru, Guru, Guru.

Guru, Guru, Guru, Guru, Guru, Guru, Guru, Guru, Guru.

Good.

ਮਹੱਲਾ ਪਹਿਲਾ ਸ਼ਲੋਕ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜਾ ਕੀ ਤਨੀ ਸ਼ਲੋਕ ਮਹੱਲਾ ਪਹਿਲਾ।

ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖਿਆ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋੜ

ਥੋੜ੍ਹੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰੂ ਜੇਵੜਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਸੱਚੋ ਸੱਚ ਬੁਝਾਇਆ।

ਜੀਓ ਪਿੰਡ ਸਭ ਤਿਸਦਾ ਦੇਖਾ ਜੇ ਅਗਵਾਈ ਹੈ, ਜੇ ਲੋੜਾ ਚੰਗਾ ਆਪਣਾ ਕਰਪ ਨੂੰ ਨਿਛਦਾਈ ਹੈ, ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈ ਹੈ।

ਬਿਨ ਸਤਿਗੁਰੂ ਕਿਨੇ ਨਾ ਪਾਇਆ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰੂ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੁਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

0: ਮਹਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੁਆ ਹੋ ਵਿੱਚ ਦਿੱਤਾ ਹੋ ਵਿੱਚ ਲਾਇਆ ਹੋ ਵਿੱਚ ਕੱਟਿਆ ਹੋ ਵਿੱਚ ਗਿਆ ਹਾਊਸ ਚੇਅਰ ਕੂੜਿਆਰ ਹੋ ਪਾਪਨ ਵਿਚਾਰ ਹੋ ਵਿੱਚ ਨਰਕ ਸੂਪ ਸਰਤਾਰ ਹੋ ਵਿੱਚ ਅਸਾ ਹੋ ਵਿੱਚ ਰੋਵੈ ਹੋ ਵਿੱਚ ਜਾਤੀ ਹੋ ਭਰੀਐ ਹੋ
1: ਹੋ ਵਿੱਚ ਭਰੀਐ ਹੋ ਵਿੱਚ ਤੋੜੈ ਹੋ ਵਿੱਚ ਜਾਤੀ ਜਿਨਸੀ ਖੋਐ ਹੋ ਵਿੱਚ ਮੂਰਖ ਹੋ ਸਿਆਣਾ ਮੁਕਤ ਕੀ ਸਾਰਨ ਜਾਣਾ

ਥੋੜੀ ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚੇ ਹਾਇਆ, ਨਿਮਨ ਦੇ ਪੈਰ ਰੱਖਿਓ ਕਰ ਸੋ ਕਰੇ ਧਰਮ ਕਮਾਇਆ, ਉਹਨੇ ਦੁਨੀਆ ਤੋੜਿਆ ਬੰਧਨਾਂ ਪਾਣੀ ਤੋੜਾ ਖਾਇਆ।

ਦੀਪਾਂ ਲੋਹਾ ਮੰਡਲਾ ਖੰਡਾ ਵਰਪੰਡਾ ਅੰਡਜ ਜੇਰਜ ਉਤਪਜਾ ਖਾਣੀ ਸਿਤ ਜਾਹਾ ਸੋ ਮਿਤ ਜਾਣਾ ਨਾਨਕਾ ਸਰਾ ਮੇਰਾ ਜਨਤਾ ਹਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਭਨਾਹਾ ਜਿਨ ਕਰਤਾ ਹੈ ਕਰਨਾ ਕੀਆ ਚਿੰਤਾ ਪੇ ਕਰਨੀ ਤਾਹਾ ਸੋ ਕਰਤਾ

ਲੱਖ ਨੇ ਕੀਆ ਚੰਗਿਆਈਆਂ, ਲੱਖ ਪੁਨਾ ਪ੍ਰਵਾਨ, ਲੱਖ ਤਪ ਪ੍ਰਤੀਰਥਾਂ ਸਹਿਜੋ ਵਿਵਾਨ। ਲੱਖ ਸੁਰਤਨ ਚੰਦਰਾਂ ਉਰਣ ਮੈਂ ਛੁੱਟੇ ਪੁਰਾਣ, ਲੱਖ ਸੁਰਤੀ ਲੱਗਿਆ ਧਿਆਨ ਪੜੀ ਹੈ ਪਾਠ ਪੁਰਾਣ।

ਸਰੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੜੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੜੀਏ ਖਾਤ ਪੜੀਆਂ ਜਿੱਥੇ ਬਰਸ ਬੜੀ ਜਿੱਥੇ ਸਾਸ ਪੜੀਏ ਜਿੱਥੇ ਪੜ ਪੜ ਬੇੜੀ ਪਾਈਏ ਪੜ ਪੜ ਬੜੀ ਖਾਤ ਪੜੀਏ ਜਿੱਥੇ ਬਰਸ ਪੜੀਏ ਜਿੱਥੇ ਮਾਸ ਪੜੀਏ ਜਿੱਥੇ ਅਰਜਾਂ ਪੜੀਏ ਜਿੱਥੇ ਸਾਸ।

ਬੜੀ ਤੁਰ ਕਰਮ ਜਨਕ ਤੁਧ ਪਾਇਆ ਤਦ ਨੀ ਕਿਸਮ ਤੇ ਆਇਆ ਇਹਨਾਂ ਜਨਤਾ ਕੇ ਵਿਸਰੀ ਕਿਛ ਨਹੀਂ ਤਦ ਵੇਖੀ ਜਗ ਤੇ ਪਾਇਆ ਇਕਨਾਂ ਨੂੰ ਤੂੰ ਮਿਲ ਲੈ ਕੱਪ ਤੁਧ ਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਧ ਬੁਝਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

ਹੌੜੀ ਫੜਿਆ ਹੋਇਆ ਗੁਨੇਗਾਰ ਤੋਂ ਮੈਂ ਸਾਧਨਾ ਮਾਰੀ ਹੈ ਜੇ ਹਕਾਲੇ ਕਾਲਣਾ ਤੇ ਵੇ ਹੁਣਾ ਪਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿੱਧਰ ਕਹਿ ਗਿਆ ਹਾਰੀ ਹੈ ਪੜਿਆ ਤੇ ਮੈਂ ਵਿਚਾਰ ਕੇ ਵਿਚਾਰੀ ਹੈ ਮੈਂ ਚਲੇ ਸੋਗੇ ਮਾਰੀ ਹੈ ਮੈਂ ਚਲੇ ਸੋਗੇ ਮਾਰੀ ਹੈ।

ਖਸਮ ਸਮਾ ਲਿਆ ਜਿਨ ਘਰ ਉਪਦੇਸ ਗਿਆਨ ਜਨ ਦੀ ਅਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਝ ਥਾਵਰ ਲੈ ਕੇ ਵਿਚਾਰਿਆ ਕਰ

ਗੌੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਾਣ ਤਾਂ ਕਿਸਮੇ ਕਾ ਮਿਲ ਪਾਏ ਸੀ ਕਿਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ

0: ਲਾ ਪਹਿਲਾਉ ਮਾਨਸ ਖਾਣੇ ਕਰਨ ਵਾਛੁਰੂ ਗਾਇਤਨ ਕਰਤਾਗ ਤਿੰਨ ਘਰ ਬ੍ਰਹਮਣ ਪੂਰਾ ਨਾਦ ਉਹਨਾਂ ਪਿਆ ਵੈ ਹੋਈ ਰਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ ਸਰਮ ਧਰਮ ਕਾ ਡੇਰਾ ਬੂਕੂਣ ਸਰਮ ਧਰਮ ਕਾ ਡੇਰਾ ਦੂਰ
1: ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੇੜ ਧੋਤੇ ਕਾ ਖਾਏ ਹੱਥ ਸ੍ਰੀ ਜਗਤ ਕਾ ਸਾਏ ਨੀਲ ਵਸਤਰ ਪੈਰੋ ਵੇ ਪ੍ਰਮਾਣ ਮਿਲੀ ਸਥਾਨ ਦੇ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ
2: ਦੇਖੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ

banget.

0: ਸੱਚਾ ਤੁਧ ਤਖਤ ਸਿਰ ਸਾਹਾ ਪਾਤ ਸਾਹੋ ਨਿਹਚਲ ਚੌਰ ਛੱਤ
1: ਔੜੀ ਬੜੀ ਬੜਾ ਪਾਰ।

0: ਬੜੀ ਬੜੀ ਹੁੰਬੜਾ ਅਪਾਰ ਤੇਰਾ ਮਰਤਬਾ ਰੰਗ ਪਰੰਗੇ ਅਨੇਕ ਨੇ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਨ ਮਹੱਤਾ ਤੇ ਜੋ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧਿਆ ਗੈ ਬਿਨਵਤਾ ਸਲੋਕ
1: ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਉ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋ ਹੀ ਹੈ

ਓਮ ਸ੍ਰੀ ਵਾਹਿਗੁਰੂ ਜੀ। ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਣੀ। ਰੂਹ ਦਾ ਕੰਠ ਸ਼ਬਦ ਨਹੀਂ ਉਚਰੈ ਅਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰੋ ਸਿਮਰ, ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬੇਸਵੰਪਰ ਏਕੈ, ਨਾਮ ਜਪਤ ਗਣਤ ਅਨੇਕਾ ਏ। ਵੇਦ ਪੁਰਾਣ ਸਿਮਰ ਸੁਧਾਖਰ, ਕਿਨੇ ਰਾਮ ਨਾਮ ਕੇ ਆਖਰ। ਕਿਨਕਾ ਏਕ ਜਿਵ ਜੀ ਬਸਾਵੈ, ਤਾਂ ਕੀ ਮਹਿਮਾ ਗਨਿ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸਾਈ, ਪ੍ਰਭ ਕੈ ਸਿਮਰਨ ਦੁਖ ਜਮ ਨਸਾਈ। ਪ੍ਰਭ ਕੈ ਸਿਮਰਨ ਕਾਲ ਪਰ ਹਰਾਈ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾਈ। ਪ੍ਰਭ ਸਿਮਰਤ ਕਛ ਵਿਘਨ ਲਾਗੈ, ਪ੍ਰਭ ਕੈ ਸਿਮਰਨ ਆਂਦਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧਕਾ ਸੰਗ, ਸਰਮਨ ਦਹਾ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਮ ਨਿਧਉ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧਉ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਾ ਹਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਸਿਨੇ ਆਪ ਸਿਮਰਾਈ, ਨਾਨਕ ਤਾ ਕੈ ਲਾਗੂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾਈ, ਪ੍ਰਭ ਕੈ ਸਿਮਰਨ ਸਭ ਕੇ ਸੁਝਾਈ। ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਲਕੀ ਮਰ ਜਾਏ, ਅੰਮ੍ਰਿਤ ਨਾ ਮ੍ਰਿਤ ਵਾਹੇ ਸਮਾਏ। ਪ੍ਰਭ ਜੀ ਬਸੈ ਹੈ ਸਾਜ ਕੀ ਰਸਨਾ, ਨਾਨਕ ਜਨ ਕਾ ਦਾਸ ਦਸਨਾ। ਪ੍ਰਭ ਕੋ ਸਿਮਰਹਿ ਹੈ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਹੈ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪਰਿਵਾਰ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨਹੇ ਆਪ ਦਇਆਲਾ, ਨਾਨਕ ਜਨ ਕੀ ਮੰਗਾ ਇਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹੈ ਹਰਨੇਰੇ। ਸੰਤ ਕਿਰਪਾ ਉਤੇ ਅੰਧਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂੜੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੋਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰੂ। ਸਿਮਰਹਿ ਸੇ ਜਨ ਜਨ ਕੋ ਪ੍ਰਮਯਾ, ਨਾਨਕ ਤਿੰਨ ਜਨ ਸਰਣੀ ਭਰਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਹੁਕਣ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਗਲੇ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ। ਨਾਨਕੇ ਪ੍ਰਭ ਸਾਥ ਅਸ਼ਟਪਦੀ, ਜਹ ਮੇ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਿ ਮਹੰ ਭਯਾਨ ਦੋਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ ਹੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮੈ ਹੋਦਾ ਹਰੀ। ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰਾਏ। ਗੁਰਮੁਖ ਨਾਮ ਜਪੁ ਮਨ ਮੇਰੇ, ਨਾਨਕ ਪਾਪ ਹੋ ਸੁਖ ਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਹੋਏ ਜਪਤ ਹੋਏ ਸੁਖੀਆ। ਲਾਖ ਕਰੋੜੀ ਬੰਧਨ ਪਰਾਏ, ਹਰ ਕਾ ਨਾਮ ਜਪ ਨਿਸਤਰੈ।
ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹ ਮਾਰਗ ਜਿਹ ਜਾਤ ਅਕੇਲਾ ਉਤੈ ਹੈ, ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋੜ ਲਖਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਬੇਗਨ ਜਾਹਿ ਆਏ ਸਿੰਘਹਰੈ, ਹਰ ਕਾ ਨਾਮ ਤਤਕਾਲ ਉਧਾਰੈ। ਨਾਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹੋ ਮਹਿਲਾ ਮਲਕਬ ਹੁਨ ਧੋਵੈ, ਹਰ ਕਾ ਨਾਮ ਕੋੜ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜਿਹ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਂ ਸਾਜਾ ਹੈ। ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੈ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਜਾਹ ਮਹਾਂ ਭਯਾਨ ਤਪਤ ਬਹੁ ਘਾਬਉ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮਉ। ਜਾਹ ਤਰਖਾ ਮਨ ਤੁ ਆਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖਾਏ। ਭਗਤ ਜਿਨ੍ਹਾਂ ਕੀ ਬਰਤਨ ਰਾਮ, ਸੰਤ ਜਿਨ੍ਹਾਂ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਤ ਸਾਧਕ ਮਾਤ। ਹਰ ਜਨ ਕੈ ਹਰ ਨਾਮ ਰਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਇਕੈ, ਨਾਨਕ ਜਨ ਕੈ ਬਿਰਤ ਬਿਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੂ ਬਾਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ। ਨਾਮ ਹਰ ਨਾਮ ਜਪਤ ਕਛ ਨਾਹੀ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰਣ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਾਹੁ ਕਰੇ, ਨਾਨਕ ਜਨ ਸੰਗ ਕੀਤੇ ਤਰੇ। ਪਾਰ ਜਾਤੀ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਨਾਮ ਕੀ ਮਹਿਮਾ ਸੰਤ ਰਿਧ ਵਸਾਏ, ਸੰਤ ਪ੍ਰਤਾਪ ਦੁਰਤ ਸਭ ਨਸਾਏ। ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਛ ਹਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਈ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ। ਪੂਜਛ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾਉ, ਪੁਨ ਦਨ ਹੋਮੈ ਬਹੁ ਰਤਨਾਉ। ਸਰੀਰ ਕਟਾਏ ਹੋਮੈ ਕਰ ਰਾਤੀ, ਵਿਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਹੈ ਇਕ ਬਾਰ। ਨਉ ਖੰਡ ਪ੍ਰਿਥਮੀ ਫਿਰਾਏ, ਚਿਰ ਜੀਵੈ ਮਾਹਵਦਾਸ ਪੀਸਰ ਥੀਵੈ। ਅਗਨ ਮਾਇ ਹੋਮ ਪ੍ਰਾਣ, ਕਨਕ ਅਸਵ ਹੈ ਵਰਭੂਮ ਦਾਨ। ਨਵਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ। ਨਿਮਖ ਨਿਮਖ ਕਰੁ ਸਰੀਰ ਕਟਾਵੈ, ਤਉ ਭੀ ਹੋਮੈ ਬੈਲ ਨ ਜਾਵੈ। ਹਰ ਕੇ ਨਾਮ ਸਮ ਸਰਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗਮਾਨਾ ਮਨ ਤੇ ਹੁਟੈ। ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰਾਈ, ਮਨ ਤੇ ਕਬਨ ਵਿਖਿਆ ਟਰਾਏ। ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨ ਤ੍ਰਾਪੈ। ਭੇਖ ਅਨੇਖ ਅਨਕ ਨਹੀਂ ਬੁਝੈ, ਕੋਟ ਪਾਪ ਦੁਰਗਹਿਨੀ ਸਿਜੈ। ਛੂਟ ਨਾਹੀ ਉਪਿਆਲ, ਮੋਹੇ ਵਿਆਪੈ ਮਾਇਆ ਜਾਲ। ਅਬਰ ਕਰਤੂਤ
ਸਗਲੀ ਜਮਡਾਨਾਇ ਗੋਬਿੰਦ ਭਜਨ ਬੈਨਉ ਤਿਲ ਨਹੀਂ ਮਾਨੈ ਹਰਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿਜ ਸੁਭਾਇ ਚਾਰ ਪਦਾਰਥ ਜੀ ਕੋ ਮੰਗੈ ਸਾਧਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਸਦਾ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧਸੰਗ ਇਹ ਹੋਮੈ ਛੁਰਾਇ ਜੇ ਕੋ ਜਨਮ ਮਰਨ ਤੇ ਡਰਾਇ ਸਾਧਨਾ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨੁ ਸਾਧ ਸੰਗਤਾ ਕਾ ਮਟੈ ਅੰਭਾਨੁ ਆਪਸ ਕੋ ਜੋ ਜਾਣੈ ਨੀਚਾਉ ਸੋ ਗਨੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸ੍ਰਿਸ਼ ਸਾਧਨਾ ਸੁਖ ਦੁਖ ਜਨੁ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁਨ ਨਹੀਂ ਲਿਪਾ ਨਿਰਧਨ ਕੋ ਧਨ ਤੀਰੁ ਨਾਉ ਨਿਥਾਵੇ ਕੋ ਨਵ ਤੀਰਾ ਥਾਉ ਨਿਮਾਨੇ ਕੋ ਪ੍ਰਭ ਤੇਰੁ ਮਾਨੁ ਸਗਲ ਕਟਾਹ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਹ ਕੇ ਅੰਤਰ ਜਾਮੀ ਆਪਣੀ ਗਾਤ ਮਿਤ ਜਾਨੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਲ ਜਾਣ ਸਕੋਏ ਸਰਬ ਧਰਮ ਮੈਂ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਹੈ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੀ ਕੜਵ ਸਹਿ ਹਰ ਨਾਮ ਸਲੋਕ ਨਿਰਗੁਣ ਯਾਰ ਏਆ ਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤਿਸ ਚੀਤ ਰੱਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪੁਰਾਨੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਸ ਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨ ਉਬਾਰਿਆ ਬਾਰ ਵਿਵਸਥਾ ਤੁਦ ਪਿਆਰ ਦੂਧ ਭਰ ਚੋ ਜੋਬਨ ਭੋਜਨ ਸੁਖ ਸੂਧ ਬਿਰਧ ਭਿਆਉ ਪਰ ਸਾਖ ਸਹਿਨ ਮੁਖ ਪਿਆਉ ਬੈਠਕੋ ਦੈਨ ਇਹੋ ਨਿਰ ਗੁਣ ਗੁਣ ਕਛੂ ਨ ਬੂਜੈ ਬਖਸਲੇ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਘ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾਉ ਸੁਖਦਾਈ ਪਾਵਨ ਭਾਵਕ ਅਮੂਲਾ ਜੇ ਪ੍ਰਸਾਦ ਭੋਗੈ ਸਬਰ ਸਾਹਿਬ ਸਗਲ ਸਮੱਗਰੀ ਸੰਗ ਸਾਧ ਬਸਾਉ ਦੀਨੇ ਹਸ ਪਾਪ ਕਰਨ ਨੇਤਰ ਰਚਨਾ ਤਸਹ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਲ ਲਿਹੁ ਪ੍ਰਭ ਆਪੇ ਆਦਿ ਅੰਤ ਜੋ ਰੱਖ ਨਹਾਰੂ ਤਿਸੋ ਪ੍ਰੀਤ ਨ ਕਰੈ ਗਵਾਰੂ ਜਾ ਕਿਸੇ ਵਾਰ ਨਵਨਿਤ ਪਾਵੈ ਤਸ ਮੂੜ ਮਨ ਹਿਲਾਵੈ ਜੋ ਠਾਕੁਰ ਸਤਸਦਾ ਹਜੂਰੀ ਤਾਕੂ ਅੰਧਾ ਜਾਣ ਦੂਰੇ ਜਾ ਕੀ ਟਹਿਲ ਪਾਵੈ ਦੁਰਗਹਿ ਮਾਨੋ ਦਸਹਿ ਬਸਾਰੈ ਮੁਗਤ ਜਾਨੋ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰੂ ਰਤਨ ਤਿਆ ਕੌੜੀ ਸੰਗ ਰਚਾਇ ਸਾਚ ਛੋੜ ਝੂਠ ਸੰਗ ਮਚਾਇ ਜੋ ਛੜਨਾ ਸੁਅਸਤ੍ਰ ਕਰ ਮਾਨੈ ਜੋ ਹੋਵਣ ਸੋ ਦੂਰ ਪ੍ਰਾਨੈ ਛੋੜ ਜਾਏ ਤਿਸਕਾ ਸ਼ਰਮ ਕਰਾਏ ਸੰਗ ਸਹਾਈ ਤਿਸ ਪਰ ਹਰਾਏ ਚੰਦਨ ਲੇਪ ਉਤਾਰੈ ਧੋਏ ਗਰਦ ਵਪ੍ਰੀਤ ਪਸਮ ਸੰਗ ਹੋਏ ਅੰਧਕੂਪ ਮਹਿ ਪਤਤ ਬਿਕਰਾਲੂ ਨਾਨਕ ਕਾਲਿਹੁ ਪ੍ਰਭ ਦਿਆਲੂ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰਾ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀਂ ਕਛ ਕਰਹਿ ਛਪਾਇਆ ਬਾਹਰ ਗਿਆਨ ਧਿਆਨ ਸ਼ਿਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਆਗਨ ਬਾਹਰ ਤਨ ਸਵਾਹਾ ਗਲ ਪਾਥਰ ਕੈਸੇ ਤਰੈ ਥਾਹਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣਿਨ ਦਾ ਕੈਸੀ ਮਾਰਗ ਪਾਵੈ ਹੈ ਕਰ ਗਹਿ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸਕਈ ਅਤੋ ਸਮਝੈ ਭੋਰਾ ਕਹਾ ਬੇਸਨ ਪਦ ਗਾਵੈ ਗੁੰਗ ਯਤਨ ਕਰੈ ਤੋ ਪੀਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤੋ ਜੋ ਬਹਿ ਰਾਹੀ ਤਾ ਸੁਪ੍ਰੀਤੋ ਬਰੂਆ ਕੇ ਗ੍ਰਹਿ ਭੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤੋ ਬੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਬਿਕਾਰ ਮਹ ਲੋਭ ਤ੍ਰੋਹ
ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕਰ ਤੂੰ ਪਹਿ ਅਰਦਾਸ ਜੀਵ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੀ ਤੁਮਰੀ ਕਿਰਪਾ ਮੈਂ ਹੈ ਸੋ ਕਨੇਰੀ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗ ਹੈ ਅਣ ਸਵਾਏ ਨਾਨਕ ਕਹੁ ਨ ਸਿਜਈ ਬਿਨ ਆਵੈ ਪਤ ਜਾਇ ਅਸ਼ਟ ਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਖੋਟ ਗੁਆਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਹੁ ਕਹ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਾਦਰ ਨਮਸਕਾਰਾ ਜਾਕੈ ਮਨ ਲਾਗੈ ਪਰਮੀਠਾ ਸਰਬ ਸੁਖ ਤਾਹੂ ਮਨ ਮੁੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈ ਅੰਤ ਉਲਾਸ ਆਪਣੀ ਅਮਾਨ ਕਛ ਬਾਹੁਰ ਸਹੁਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸਵਾਸ ਨ ਹੋਵੈ ਜਿਸਕੀ ਬਸਤ ਸਿਆਗੈ ਰਾਖੈ ਪ੍ਰਭ ਕੀ ਆਗੈ ਮਾਨੈ ਮਸਤ ਹੈ ਉਸਤੇ ਚੌਗਨ ਕਰੈ ਨਿਹਾਲੂ ਨਾਨਕ ਸਾਹਿਬ ਸਦਾ ਦਿਆਲੂ ਅਨਕ ਭਾਤ ਮਾਇਆ ਕਿਹੇ ਤੋ ਸਰ ਪਰ ਹੋਵਤ ਜਾਣ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰੂ ਲਪਟ ਰਹਿਓ ਤਹਿ ਅੰਧ ਹਰ ਬਟਾਊ ਸਿਉ ਜੋ ਲਾਵੈ ਨੇਹੇ ਤਾਕੋ ਹਾਥ ਨ ਆਵਦ ਕਿਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਅੰਗ ਤਨ ਧਨ ਕੁਟਨ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋ ਬਨ ਧਨ ਮਾਲੂ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਣ ਹੈ ਮਿਥਿਆ ਹਸਤ ਪਰ ਦਰਪ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤਰੈ ਰੁਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਬਕਾਰ ਕੁਤਾਵੈ ਹੈ ਮਿਥਿਆ ਮਨ ਪਰ ਲੋਭ ਲਭਾਵੈ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਤਲੇ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵ ਤਾਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਈ ਮੇਘ ਬਿਨਾ ਜੋ ਖੇਤੀ ਜਾਈ ਗੋਬਿਧ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜੇ ਕੜਬਸਿਓ ਹਰਨਾਉ ਨਾਨਕ ਤਾ ਕੈ ਬਲ ਬਲ ਜਾਓ ਰਹਿਤ ਅਵਰ ਕੱਛ ਅਵਰ ਕਮਾਵਤ ਮਨ ਪ੍ਰੀਤ ਮੁਖ ਹੋ ਗਣ ਲਾਵਤ ਜਾਣਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨ ਕਰਾਇ ਆਵਰ ਜਾਵਰ ਜਨਮੈ ਮਰਾਇ ਜਿਸਕੈ ਅੰਤਰ ਬਸੈ ਨਿਰੰਕਾਰੂ ਤਿਸਕੀ ਸੀਖ ਤਰੈ ਸੰਸਾਰੂ ਜੋ ਤੂੰ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਤਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪ ਮਾਨੈ ਆਪ ਹੈ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣ ਸਗਲ ਤੇ ਰਹਿਤ ਸਭ ਕਛ ਜਾਤੈ ਆਮ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜਲਾਈ ਥਾਨ ਥਰੰਤਰ ਰਹਿ ਸਮਾਈ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਰਉ ਕੋ ਕਾਮ ਕਰੋ ਦੇ ਅਰਲੋ ਮੋਹੋ ਬਿਨ ਸੁਜਾਇ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤਿਸ ਤਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਤੇ ਸਦਾ ਧਿਆਈ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਤ ਵੁਲ ਵਹਵੈ ਜੇ ਪ੍ਰਸਾਦ ਸੁਖ ਸਹਿ ਸੁਬੀਜੈ ਮਨ ਆਠ ਪੈਰ ਤੱਕ ਜਸਗਾ ਬੀਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨਸ ਦਾ ਧਿਆਇ ਕੇਵਲ ਪਾਰ ਬ੍ਰਹਮ
ਪ੍ਰਭ ਜੀ ਜਬ ਦਰਗਹ ਮਾਨ ਪਾਵੈ ਹੈ, ਨਾਨਕ ਪਾਤਸ਼ਾਹੀ ਘਰ ਜਾਵੈ ਹੈ। ਜੇ ਪ੍ਰਸਾਦ ਆ ਰੂਪ ਕੰਚਨ ਦੇਹੀ, ਲਿਵ ਲਾਭੁ ਸ੍ਰੀ ਰਾਮ ਸੁਨੇਹੀ, ਲਿਵ ਲਾਭੁ ਸ੍ਰੀ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਾਨਸਿਕ ਪਾਵੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਤਾਕੈ। ਜੇ ਪ੍ਰਸਾਦ ਉਸਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭੂਚੇ। ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ। ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀ ਜੈ। ਜੇ ਪ੍ਰਸਾਦ ਅਸਭ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੁ ਨਮਸਾਰੀ। ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ, ਪ੍ਰੋਏ ਪ੍ਰਭ ਨੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਤ ਸਤਿਆਈ। ਸਤਿਆਈ ਜੋ ਏਕ ਲਖੈ, ਈਹਾ ਉਹ ਨਾਨਕ ਤੇਰੀ ਲਖੈ। ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਮਨ ਆਠ ਪੈਰ ਕਾ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸਾ ਚਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਪਊ, ਸੋ ਪ੍ਰਭ ਸਿਮਰੋ ਸਦਾ ਅਨੂਪ ਪਊ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਨਹਿ ਕਰੁਣਾਦੁ, ਜੇ ਪ੍ਰਸਾਦ ਭੇਖੈ ਬਿਸਮਾਦੁ। ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾਉ, ਜੇ ਪ੍ਰਸਾਦ ਸੁਖ ਸਹਿਜ ਜੀ ਵਸਨਾਉ। ਜੇ ਪ੍ਰਸਾਦ ਹਸਤ ਕਰ ਚਲਹੈ, ਜੇ ਪ੍ਰਸਾਦ ਸੰਪੂਰਨ ਪਰੈ। ਜੇ ਪ੍ਰਸਾਦ ਪਰਮਗਤ ਪਾਵੈ ਹੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨ ਹੰਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ, ਮਨ ਮੂੜ ਤੂੰ ਤਾਪ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਇਤਸਾ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚ ਰੇ, ਮਨ ਮੇਰੇ ਤੂੰ ਤਾਸ ਰਾਸ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਈ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਵ ਧਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨੂੰ ਲੈ ਆਉ। ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਸਰੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਮੰਤਾ, ਸਾਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਰ ਹੋਤ, ਸਾਧਕ ਸੰਗ ਮਨ ਸਗਲੀ ਖੋਤ। ਸਾਧਕ ਸੰਗ ਮਿਟੈ ਅੰਭਾਨ, ਸਾਧਕ ਸੰਗ ਪ੍ਰਗਟੈ ਸੁ ਗਿਆਨ। ਸਾਧਕ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਇੱਕ ਉਪਰ ਯਤਨ। ਸਾਧਕੀ ਮਹਿਮਾ ਬਰਨੈ ਕੌਣ ਪੁਰਾਣੀ, ਨਾਨਕ ਸਾਧਕ ਸੂਬਾ ਪ੍ਰਭਾ ਹਿਸਮਾਨੀ। ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪਰਫੁਲੈ। ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇ ਨਉ, ਸਾਧਕ ਸੰਗ ਮਨੋਹਰ ਬੈਨ।

ਸਾਧਕ ਸੰਗ ਮਾਇਆ ਤੇ ਭੈਣੋ ਸਾਧ ਸੰਗ ਨਾਨਕ ਪ੍ਰਸੂ ਪ੍ਰਸਾਨੋ ਸਾਧ ਸੰਗ ਦੁਸ਼ਮਣ ਸਮੀਤੋ ਸਾਧੂ ਕਾ ਸੰਗ ਮਹਾਪਨੀਤੋ ਸਾਧ ਸੰਗ ਕਿਸੋ ਨਹੀਂ ਬੈਰੋ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਨੀ ਪਰਮਾਨੰਦਾ ਸਾਧਕ ਸੰਗ ਨਾਹੀਂ ਹੋ ਤਾਪੋ ਸਾਧਕ ਸੰਗ ਤਜਾ ਸਭ ਆਪੋ ਆਪੇ ਜਾਣਾ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰਲਾ ਹੈ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨ ਉੱਚਾ ਸਾਧੂ ਕੈ ਸੰਗ ਮਹਿਲ ਪਹੁੰਚਾਇ ਸਾਧਕ ਸੰਗ ਦ੍ਰਿੜਾ ਸਭ ਧਰਮ ਸਾਧਕ ਸੰਗ ਕੇਵਲ ਪਾ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੂਤਨ ਪਾਵੈ ਜਿਸ ਧਨ ਤੇ ਸਭ ਕੁਵਰ ਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗੰਭੋ ਨਾਨਕ ਸਾਧਕ ਸੰਗ ਸਫਲ ਜਨਾਭੋ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਤ ਹੁਣ ਨਿਹਾਲ ਦਰਸ਼ਨ ਭੇਟਤ ਹੋਤ ਨਿਹਾਰ ਸਾਧਕ ਸੰਗ ਕਲੂ ਖਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਈਹਾ ਉਹਾ ਸੁਹੇਲਾ ਸਾਧ ਸੰਗ ਬਿਛਰਤ ਹਰਮੇਲਾ ਜੋ ਇੱਛੈ ਸੋਈ।

ਸਾਬਦ ਕੀ ਸੋਭਾ ਕਾ ਨਾਹੀ ਅੰਤੋ, ਸਾਧਗ ਸੋਭਾ ਸਤਾ ਬੇਅੰਤੋ, ਸਾਧਗ ਸੋਭਾ ਊਚਿਤੇ ਉੱਚੀ, ਸਾਧਗ ਸੋਭਾ ਮੂਚਿਤੇ ਮੁੱਚੀ, ਸਾਧ ਕੀ ਸੇਵਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਭੇਖੈ ਇੱਕ ਸਿਮਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪੋ, ਜੈਸੇ ਜਲ ਮਹਿ ਕਮਲ ਅਲੇਪੋ। ਬ੍ਰਹਮ ਗਿਆਨੀ ਸਦਾ ਨਿਰਦੋਖੋ, ਜੈਸੇ ਸੂਰ ਸਰਬ ਕੋ ਸੋਖੋ। ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋ ਖੋਦੈ ਕੋ ਚੰਦਨ ਲੇਪੋ। ਬ੍ਰਹਮ ਗਿਆਨੀ ਕਾ ਹੈ ਗੁਨਾਹ ਨਾਨਕ, ਜੋ ਪਾਵਕ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾਉ, ਜੈਸੇ ਮੈਨ ਲਾਗੈ ਜਲਾਉ। ਬ੍ਰਹਮ ਗਿਆਨੀ ਕੈ ਮਨ ਹੋਇ ਪ੍ਰਗਾਸੁ, ਜੈਸੇ ਧਰੁ ਪਰੇ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸੰਭਾਲੁ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨੁ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਸਗਲ ਕਿਸੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਪਰਮਾਯਾ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕਾ ਨਾ ਗਿਰਮੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਮਾਹਾ। ਬ੍ਰਹਮ ਗਿਆਨੀ ਕਾ ਨਾਹੀ ਧੰਧਾ, ਬ੍ਰਹਮ ਗਿਆਨੀ ਲਿਤਾਵਤ ਬੰਧਾ। ਬ੍ਰਹਮ ਗਿਆਨੀ ਕਾ ਹੋਏ ਸੋ ਭਲਾਉ, ਬ੍ਰਹਮ ਗਿਆਨੀ ਸੋ ਫਲ ਫਲਾਉ। ਬ੍ਰਹਮ ਗਿਆਨੀ ਸੰਗ ਸਗਲ ਉਧਾਰੁ, ਨਾਨਕ ਬ੍ਰਹਮ ਜਪ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪ੍ਰਵਾਰ। ਬ੍ਰਹਮ ਗਿਆਨੀ ਸਦਾ ਸਤ ਜਾਗਤ, ਅਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ, ਬ੍ਰਹਮ ਗਿਆਨੀ ਏਕ ਸੰਹਿਤਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰਾਏ ਪ੍ਰਵਿਆਪ, ਬ੍ਰਹਮ ਗਿਆਨੀ ਕਾ ਬਣ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਾਲ ਬਾਲ ਜਾਈਐ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸੁ। ਬ੍ਰਹਮ ਗਿਆਨੀ ਕਾ ਕਤਨ ਜਾਇ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤਰ ਭਾਰੁ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰੁ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਮ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਧਾਰੈ ਜੋ ਅੰਤਰ ਨਾਮ, ਸਰਮੈ ਭੇਖੈ ਭਗਵਾਨ। ਨਿਮਕ ਨਿਮਕ ਠਾਕੁਰ ਨਮਸਕਾਰੈ, ਨਾਨਕ ਉਹ ਪਰਸ ਸਗਲ ਨਿਸਤਾਰਾ। ਅਸ਼ਟਪਦੀ ਮਿੱਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਪਰਤ੍ਰੈ ਰੂਪ ਨ ਪੇਖੈ ਨੇਤਰ, ਸਾਧਗਿ ਟਹਿਲ ਸੰਤ ਸੰਗੇਤ। ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਗੁਰਪ੍ਰਸਾਦ ਵਿਖਿਆ ਪਰ ਹਰਾਇ, ਮਨ ਕੀ ਬਾਸਨਾ ਮਨ ਤੇ ਟਰੈ। ਇੰਦਰੀ ਜਿੱਤ ਪੰਜ ਦੁੱਖ ਤੇ ਰਹਿਤੋ, ਨਾਨਕ ਕੋਟ ਮਧੇ ਕੋ ਐਸਾ ਪਰਸੂ। ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਹੋਏ ਤੇ ਭਿੰਨ। ਕਰਮ ਕਰਤ ਹੋਵੈ ਨਹੀਂ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਪਤ ਕਿਰਪਾਲ। ਆਪ ਦਿਰੜਾ ਹੈ ਅਬਰਹ ਨਾਮ ਜਪਾਵੈ, ਨਾਨਕ ਬੈਸ ਨੂੰ ਪਰਮਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਮਨ ਤੇ ਬਿਨ ਸਹਿ ਸਗਲਾ ਭਰਮ, ਕਰ ਪੂਜਾ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ।

0: ਭਗਵੰਤ ਕੀ ਟਹਿਲ ਕਰਾ ਨਿਤ ਨੀਤਵ ਮਨ ਤਨ ਰਪੈ ਬਿਸ਼ਨ ਪ੍ਰੀਤ ਆਪਣੇ ਚਰਨ ਹਿਰਦਾ ਮਸਾਵੈ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੈ ਈਸੋ ਪੰਡਤ ਜੋ ਮਨ ਪ੍ਰਬੁੱਧੈ ਰਾਮ ਨਾਮ ਆਤਮ ਮਹਿਸੂਦੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਨੇ ਆਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦਾ ਵਸਾਵੈ ਸੋ ਪੰਡਤ ਫਿਰ ਜੋ ਨਿਆਵੈ ਵੇਦ ਪ੍ਰਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੈ ਅਸਤੂਲ ਚਾਹੋ ਵਰਣਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸੁ ਬੀਜ ਮੰਤਰ ਸਰਬ ਕੋ ਗਿਆਨੁ ਚਾਹੋ ਵਰਣਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਦ ਮੁਗਤ ਪਾਤਰ ਕੋ ਤਾਰੈ ਸਰਬ ਲੋਕ ਕਾ ਉਕਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤਾ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਹਰ ਕਰਮ ਜਿਸ ਕਹਿ ਮਨ ਪਾਰ ਬ੍ਰਹਮ ਕਰਨ ਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਰ ਭਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਤਨ ਕੈ ਪ੍ਰਵਾਣ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਦਾਸ ਵਿਆਸੀ ਜੁਗ ਨਾਨਕ ਰਾਮ ਦਾਸ ਪ੍ਰਭ ਗਏ ਆ ਗਿਆ ਆਤਮ ਤਾਵੈ ਜੀਵ ਮੁਖ ਸੁ ਕਹਾਵੈ ਤੈਸਾ ਰੁਖ ਤੈਸਾ ਉਸ ਰੋਗ ਉਸਦਾ ਅਨੰਤ ਨਹੀਂ ਬੇਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾ ਨੂੰ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਖਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਫੁਰ ਹੋਗ ਪਸਰੇ ਆਪ ਹੋਏ ਅਨ ਤਲੰਗ ਰੱਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਪਸਰੇ ਆਪ ਹੋਏ ਅਨ ਤਰੰਗ ਲੱਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬੇਨਾਸੁ ਸਦਾਉ ਸਦਾਉ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾ ਬਾਰੁ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰੁ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਭ੍ਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਬਿਸਤਰ ਹੋਤੇ ਕਈ ਕੋਟ ਆਤਮ ਧਿਆਨ ਧਿਆਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭੈ ਅਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗ ਆਤਮਨ ਕੋਰ ਕਈ ਕੋਟ ਪਰਦਰਪ ਕੋ ਹਿਰ ਹੈ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸ਼ਰਮਾ ਹੈ ਕਈ ਕੋਟ ਪ੍ਰਦੇਸ਼ ਭ੍ਰਮਾ ਹੈ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਭਜਾਈ ਕਈ ਕੋਟ ਪਾਵਨ ਪਾਣੀ ਬੈਸਮਿੱਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਅ ਸੂਰ ਨਖੇਤਰ ਕਈ ਕੋਟ ਦੇਵ ਧਰਮ ਇੰਦਰ ਸਿਰ ਛਾਤਰ ਸਗਲ ਸਮੱਗਰੀ ਆਪਣੇ ਸੂ ਤਹਰੈ ਨਾਨਕ ਜਿਸ ਤਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀ ਰਤਨ ਸਮੰਦ ਕਈ ਕੋਟ ਨਾਨਾ ਪ੍ਰਕਾਸ਼ ਜੰਤ ਕਈ ਕੋਟ ਕੀ ਏਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂ ਭੂਤ ਪਰੇ ਸੁਕਰ ਮਿਰਗਾਚ ਸਭ ਤੇ ਨੇਰਾ ਸਭੂਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵਹਿ ਮਰਾਏ ਕਈ ਕੋਟ ਬੋਜੋਨੀ ਪ੍ਰੈ ਕਈ ਕੁੜ ਬੈਠਤੀ ਖਾਹੀ ਕਈ ਕੁੜ ਘਾਲੈ ਤਕ ਪਾਹੀ ਕਈ ਕੁੜ ਕੀ ਤਰਵੰਤ ਕਈ ਕੁੜ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਕੇ ਨਾਨਕ ਸਭ ਕੀ ਪ੍ਰਭ ਕੈ ਹਾਥੇ ਕਈ ਕੁੜ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੁੜ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਮਨ ਰਹੰਤੇ ਕਈ ਕੁੜ ਦਸਨ ਪ੍ਰਪਿਆਸੁ ਤਿਨ ਕੋ ਮਿਲਿਓ ਪ੍ਰਭ ਅਵਨਾਸੁ ਕਈ ਕੁੜ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ कई कोट होए अवतार, कई जो कीनो विस्तार, कई बार पसरी उपासार, सदा सदा एक एकंकार, कई कोट कीने बपात, प्राप्त परमा समात। ताकांत न जान को है आपे आप नान प्रसोए, कई कोट पार ब्रह्म के दास, तिन होवत आत्म प्रगास। कई कोट तात के बीते सदा निहार है एको नेत्रे, कई कोट नाम रस पीवा है अमर पय सद सद जीवा है। कई कोट नाम गुण गाव है आत्म रस सुख साख समावे है, अपने जन को सा सा समारे, नान कोई परमेश्वर के प्यारे, सर्व को करण कारण प्रभ एक है, दूसर नाही कोय। नानक तिस बलहार नाई, जल थल महियल सोए। अष्टपदी करण करावन करना जोग, जोत पावे सोई होगो, खिन महताब उताब नहारा, अंत नहीं किच पारा वारा। हुक्मे तार तहर रहावे, हुक्मे उपजै हुक्म समावे, हुक्मे ऊच नीच व्यवहार, हुक्मे अनकरंग प्रकार, कर कर देखै अपनी वड्याई, नानक साहिब में रह समाई। प्रभावै मानुख गत पावै, प्रभावै ता पात्र त्रावै, प्रभावै बिनसाथ राखै, प्रभावै ता हर गुण पाखै, प्रभावै ता पत तो उधारै, आप करै अपन विचारै। दोहा सिरे आका आप स्वामी, खेलै भिक्षा अंतर जामी, जे जो पावै सो कार करावै, नानक दृष्टि अवरण आवै, कह मानुख ते क्या हुए। आवै ज्योति पावै सोई करावै, इसके हाथ होए ता सब किछ ले, ज्योति पावै सोई करे। अनजानत विखिया मह रचाए, जे जानत अपने आप बचाए, भरमे भूला देह दिसतावै, निमक माय चार गुण फिरियावै। कर कृपा जिसे अपनी भगत दे, नानक ते जन्ना मिले, खिन मह नीच कीट को राज, पार ब्रह्म गरीब नवाज, जाका दृष्ट कछु न आवै, जाका दृष्ट कछु न आवै, तिस तत्काल देह दिस प्रगटावै, जा को अपनी कराए बख्शीसो, ताका लेखा नंग न जगदीसो, जीव पिंड सब तिसकी रास, घड़ घड़ पूर्ण ब्रह्म प्रगास, अपनी बणत आप बनाई, नानक जीवै दे बढ़ाई। इसका बल नाही इस हाथ, करण करावन सर्व को नाथ, आज्ञाकारी बपरा जियो, ज्योत भावै सोई फुण थियो। कबहु ऊच नीच मह बसै, कबहु सुख हरक रंग हसै, कबहु निंद चिंद व्यवहार, कबू ऊब आकाश पयालो, कबू पिता ब्रह्म विचार, नानक या मिला बनहार, कबू निरत करै बपातो, कबू सोई रहै दिन रात, कबू सर्प की होत रिवाल, कबू होए बह बड़ राजा, कबू पे खारी नीच का साजा, कबू अपकीर्त में आवै, कबू भला भला कहावै, जो प्रभु राखै ते वही रहै, गुरु प्रसाद नानक सच कहै। कबू होए पंडित करे बखयान, कबू मोन धारी लावे ध्यान, कबू ताट तीर्थ इशनान, कबू सिद्ध साधक मुख ज्ञान, कबू कीट हस्त पतंग हो जिया, अनक जोन भरमै परमिया, नाना रूप जो स्वांगी दिखावै, जो प्रभावै तिवन चावै, जो भावै सोई होए। नानक दूजा अवरण कोए, कबू साध संगत पावै, उस स्थान ते बहुण आवै, अंतर होए ज्ञान प्रगास, उस स्थान का नहीं विनाश। मन तन नाम रते इक रंग, सदा बसै पार ब्रह्म कै संग, ज्यों ज्योति ज्यो जल में जल आए खटाना, त्यों ज्योति संग जो समाना, मिट गए गवन पाए विश्राम, नानक प्रभ के सद कुरबान, सरो को सुखी बसै मस्कीनिया, आप निवार तले बड़े बड़े अहंकारिया, नानक गर्भ गले अष्टपदी, जिसके अंतर राज मान, सो नरपति हो वसवान। जो जन में जो बनवंत, सो होवत बिस्टा का मंत, सो होवत बिस्टा का जंत, आपसको कर्मवंत कहावै। जन्म मरै ਬਹਜੋਨ ਭ੍ਰਮਾ ਵੈ ਧਨ ਭੂਮਿਕਾ ਜੋ ਕਰੈ ਗਵਾਨ ਸੁਮੂਰ ਕੰਧਾ ਅਗਿਆਨ ਕਰ ਕਿਰਪਾ ਜਿਸ ਕੈ ਗਰੀਬੈ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕੀ ਹਾਂ ਮੁਕਤ ਆਗਿਆ ਸੁਖ ਪਾਵੈ ਧਨਵੰਤਾ ਹੋਇ ਕਰ ਗਿਰਬਾਵੈ ਤ੍ਰਿਣ ਸਮਾਨ ਕਰ ਸੰਗ ਨ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸੁ ਭਲ ਪੀਤਰ ਤਾਕਾ ਹੋਇ ਬਿਨਾਸੁ ਸਭ ਤੇ ਅਵ ਜਾਨੈ ਬਲਵੰਤ ਕਿਰਮੈ ਹੋਇ ਜਾਇ ਪਸਮੰਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਾਨ ਸੋ ਜਨ ਨਾਨਕ ਦਰਗਹਿ ਪ੍ਰਭਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸਗਲੇ ਵਿਸਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਇਤਸੈ ਭਲਾਈ ਨਿਕਟ ਨਿਆਵੈ ਸਰਬ ਕੀਰੇ ਨ ਜਾ ਕਾ ਮਨ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਨੈ ਮੁਝ ਤੇ ਕਛ ਹੋਏ ਤਬ ਸੁਖ ਸੁਖ ਨਾਹੀ ਕੋਈ ਜਾਵੇ ਜਾਨਾ ਮੈਂ ਕਿਛ ਕਰਤਾ ਤਬ ਲਗ ਗਰਭ ਜੋਹਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਿਸ ਖਟੇ ਲੱਖ ਕੋ ਉੱਠਤਾ ਵੈ ਤ੍ਰਿਪਤਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾ ਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਕਾਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨ ਹਾਰੂ ਕੈ ਹਾਥ ਕਹਾ ਵਿਚਾਰੂ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਸੋਏ ਜੋ ਕਿ ਚੱਕੀ ਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਕੈ ਸੰਗ ਬੂਝਾ ਦੀਖੈ ਕਰੈ ਬਵੇਕ ਆਪੈ ਹਿਕ ਆਪੈ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦੀ ਰਹੈ ਸਮਾਏ ਆਪ ਉਪਦੇਸਾ ਸਮਝੈ ਆਪ ਆਪੇ ਰਚਿਆ ਸਮਕੈ ਸਾਥ ਆਪੀ ਨੂੰ ਆਪਣ ਵਿਸਥਾਰ ਸਭ ਕਛ ਕਉ ਕਰਨ ਹਾਰ ਉਸ ਤੇ ਭਿੰਨ ਕਾਹ ਕਿਛ ਹੋਏ ਜਾਣ ਤਰੇ ਕੈ ਸੋਏ ਆਪਣੇ ਚਲਤ ਆਪ ਕਰਨ ਹਾਰ ਕੌਤਕ ਕਰੈ ਰੰਗ ਪਾਰ ਮਨ ਮਹਿਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤਿਪੁਰਖ ਸਵਾਮੀ ਗੁਰਪ੍ਰਸਾਦ ਵਿਕਨ ਕਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾਉ ਬਾਹੁਰ ਬਾਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨ ਆਰਜਾ ਘਟਾਏ ਸੰਤ ਕੈ ਦੁੱਖ ਨ ਜਮ ਤੇ ਨਹੀਂ ਛੁਟਾਏ ਸੰਤ ਕੈ ਦੁੱਖ ਨ ਸੁਖ ਸਭਜਾਈ ਸੰਤ ਕੈ ਦੁੱਖ ਨਰਕ ਮਹਿ ਪਾਏ ਸੰਤ ਕੈ ਦੁੱਖ ਨ ਮਤ ਹੋਏ ਮਲੀਨ ਸੰਤ ਕੈ ਦੁੱਖ ਨ ਸੋਭਾ ਤੇ ਹੀ ਨੋ ਸੰਤ ਕੇ ਹੱਤੇ ਕੋ ਰੱਖਾ ਨ ਕੋਏ ਸੰਤ ਕੈ ਦੁੱਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤ ਕੇ ਦੁਖਨ ਕਾਗਜੋ ਲਵੈ ਸੰਤ ਕੇ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੇ ਦੁਖਨ ਮੁਖ ਤੇ ਪਵੈ ਸੰਤ ਕੇ ਦੁਖਨ ਕਾਗਜੋ ਲਵੈ ਸੰਤ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤ ਕੇ ਦੁੱਖ ਨੇ ਤਿਸਨਾ ਮਹਿ ਜਲਾਏ ਸੰਤ ਕੇ ਦੁੱਖ ਨੇ ਸਭ ਕੁਛ ਛਲਾਏ ਸੰਤ ਕੇ ਦੁੱਖ ਨੇ ਤੇਜ ਸਭ ਜਾਏ ਸੰਤ ਕੇ ਦੁੱਖ ਨੇ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸਿੰਘ ਭਾਵੈ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿੰਟਕ ਨ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜਤਹੀ ਨਉ ਸੰਤ ਕਾ ਨਿੰਦਕ ਦੁਖੀਆ ਅਰਦੀ ਨਉ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਹੈ ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੁੱਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕੇ ਸਹਾਇਕ ਨਹੀਂ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੈ ਸੰਤ ਕਾ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਆਦਿ ਬੀਤੇ ਟੁਟੈ ਸੰਤ ਕਾ ਦੁਖੀ ਕਿਤਾ ਕਾਦ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤਿਥੋ ਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਚਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕੋ ਆਪਣਾ ਰੱਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਬਿਹੂਨ ਮੱਛਲੀ ਤੜਪੜਾਈ ਸੰਤ ਕਾ ਦੁਖੀ ਭੁੱਖਾ ਨਹੀਂ ਰੱਜ ਜਾਣ ਜੋ ਪਾਵਕ ਇਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੈ ਕੇਲਾ ਜੋ ਬੁਆੜ ਤਿਲ ਖੇਤ ਮਾਹੇ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੋ ਸੰਤ ਕਾ ਦੁਖੀ ਸਦ ਮਿਥਿਆ ਕਹਿ ਤੋ ਕਿਰਤ ਨਿੰਦਕਾ ਤੁਰਹੀ ਪਿਆ ਨਾਨਕ ਜੋਤ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਕੋ ਦਰਗਹਿ ਮਿਲਸ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਾ ਦੁਖ ਨਾ ਤੁਸਤਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਏ ਸਭ ਘੱਟ ਤਿਸ ਕੇ ਉਹ ਕਰਣੈ ਹਾਰੂ ਸਦਾ ਸਦਾ ਤਿਸਕੋ ਨਮਸਕਾਰੂ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗ੍ਰਾਸ ਸਭ ਕੱਠ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੂਤੀ ਆਪਣਾ ਖੇਲੇ ਆਪ ਕਰਣੈ ਹਾਰੂ ਦੂਸਰ ਕੌਣ ਕਹਾ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨਾਉ ਸਿਮਰੋ ਹਰ ਹਰ ਰਾਏ ਏਕ ਆਸ ਮਨ ਰੱਖੋ ਨਾਨਕ ਦੁਖ ਭਰਮ ਹੋ ਜਾਏ ਅਸ਼ਟਪਦੀ ਮਨ ਉੱਕੀ ਟੇਕ ਬ੍ਰਿਤੀ ਸਭਜਾਨੋ ਜੀਵਨ ਕੋਈ ਕੈ ਭਗਵਾਨ ਜਿਸ ਕੈ ਦੀਆ ਰਹਿ ਅਗਾਏ ਬਹੁਣ ਤਸਨਾ ਲਾਗੈ ਆਏ ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸਕਾ ਕੰਬੂ ਸੁਖ ਹੋਏ ਤਿਸਕਾ ਨਾਮ ਰੱਖਣ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸਤਤ ਮਨ ਮਹਿ ਕਾਨਕਾਰ ਕਰਮਨ ਮੇਰੀ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀ ਉਸਦਾ ਸੁਹੇਲਾ ਕਰ ਲਹਿ ਜੀਉ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰੋ ਗੋਬਿੰਦੋ ਚਰਨ ਚਲੋ ਮਾਰੋ ਗੋਬਿੰਦ ਮਿੱਟੈ ਪਾਪ ਦੁਖੀਐ ਹਰ ਬਿੰਦੋ ਮਿੱਟੈ ਪਾਪ ਮਿੱਟੈ ਉਸਤਤ ਮਨ ਮਹਿ ਕਾਨਕਾਰ ਕਰ ਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹਿ ਜੀਓ ਸਦਾ ਸੁਹੇਲਾ ਕਰ ਲਹਿ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦੁਰਗਹਿ ਨਾਨਕ ਊਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰੂ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਜੁਕੀ ਏਕੋ ਏਕ ਏਕ ਪਛਾਣੈ ਇਤ ਉਤ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੁਝ ਹੈ ਤਿਸ ਕੀ ਜਨ ਤ੍ਰਿਸ਼ਨਾ ਬੁਝ ਹੈ ਸਾਧ ਸੰਗ ਹਰ ਹਰ ਜਸ ਕਹਿਤੋ ਸਰਵ ਰੂਪ ਤੇ ਉਹ ਹਰਜਨ ਰਹਿਤ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮਹਿ ਸੋਈ ਨਿਰਬਾਨ एक ऊपर जिस जन की आशा तिसकी कटिया जम की फासा पार ब्रह्म की जिस मन भूख नानक तिसहन लागे दुख जिसको हर प्रभ मन च त्यावे इसो संत सोहेला नहीं डलावे जिस प्रभ अपना कृपा कराए इसो सेवक को किस्ते डराए जैसा सा तैसा तुष्टाया अपने कार्य में आसमाया सोदत सीजया गुरप्रसाद तत् सब बुझया गुरप्रसाद तत् सब बुझया जब देखो तब सब कुछ मोल लो नानक सो सुख मसोई अस्तूल नह किछ चल मैं न किछ मरे आपन चलते आप ही करे आवन जावन दृष्ट अनदृष्ट आज्ञाकारी तहारी सब सिष्ट आपे आप सगल मह आप अनक जुगत रच थाप अविनाशी नाही किछ खंड धारण धार रहो ब्रह्मांड अलख भेव पुरख प्रदाप आप जपाए ता नानक जाप
1: जिन प्रभ जाता सो सोभावंत सगल संसार रतन मन प्रभ के सेवक सगल उदाहरण प्रभ के सेवक दुख विस्तारण आपे मेल लय कृपाल गुर का शब्द जप पय निहाल उनकी सेवा सोई लागा जिसना कृपा करह बड़ भागा नाम जपत पावह विश्राम नानक तिन पुरख कौ उत्तम करमान जो कुछ करा सो प्रभ का रंग सहज सुभाए बसा सो सहज सुभाए जो कुछ करा सो प्रभ का रंग सदा सदा बसा हर संग सहज सुभाए होवै सो होए करना हार पछाणा सोए प्रभ का किया जन मीठ लगाना जैसा सा तैसा दृष्टाना जिस ते उपजे तिस माहे समाए होए सुख निदान उनहु बन आए आपस को आप दीनो मान नानक प्रभ जन एको जान सलोका सर्ब कला भरपूर प्रभ बिरथा जन अनहार जाका सिमरन उदरी है नानक तिस बलिहार अष्टपदी टूटी गंढ नहार गोपाल सर्ब जी आपे प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अविनाशी प्रभ आपे आप आपन किया कछु न होए जे सो प्राणी लोचा कोए तिस बिन नाही तेरा किछ काम गत नानक जापे एक हर नाम रूपवंत होए नाही मोह प्रभ की जोत सगद कट सोहै तनमंता होए क्या को गरबा जा सब किछ दिसका दिया दरबा अत सूरज को कहावै प्रभ की कला बिना कहता वै जे को होए बह दातार तिस देन हार जाना गावार जिस गुर प्रसाद टूटा हो रोग नानक सो जन सदा रोग जो मंदर को थम है थमना त्यो गुर का शब्द मन है सुथमना जो पाखान नाव चढ़ तरा प्राणी गुर चरण लगत निस्तरा जो अंधकार दीप प्रगास गुरदर्शन देख मन होए बिगास ज्यो महाउद्यान मह मार्ग पावै त्यो साधु संग मिल जोत प्रगटावै तिन संतन की बाछो धूर नानक की हर लोचा पूर मन मूरख काहे बिललाई है पुरब लिखे का लिखिया पाई है दुख सुख प्रभ दे मनहार अवर त्याग तू तिसा चितार जो कछ करा सोई सुख मान भूला काहे फिरहै जान कौन बसताई तेरा संग लपट रहो रस लोभी पतंग राम नाम जप हिरदे माहे नानक पसे ती कर जाहे जिस वखर कौ लैन तू आया राम नाम संतन कर पाया ता जब महान देहो मन मोल

ਕਾਲ ਵਰਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਨਾਨਕ ਤਾ ਕਹਿ ਸਦਬਲਿਹਾਰ ਚਰਨ ਸਾਧਕੇ ਧੋਏ ਧੋਏ ਪੀਓ ਅਰਥ ਸਾਧਕੋ ਆਪਣਾ ਜੀਓ ਸਾਧ ਕੇ ਧੂਰ ਕਰਹੋ ਇਸਨਾਨ ਸਾਧੂ ਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉਠ ਗਈ ਸੰਤਾ ਹੈ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮਿਰਤਕ ਕਉ ਜੀਵਾਲਨਹਾਰ ਭੁਖੇ ਕਉ ਦੇਵਤਾ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨਾ ਜੋਗ ਤਿਸ ਦਿਨ ਦੂਸਰ ਹੋਆ ਨ ਹੋਗਾ ਜਪ ਜਾਨਾ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਹ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਏ ਜਾ ਕੈ ਹਿਰਦੈ ਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤਾ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਿਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰਿਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਇ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗਾ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਨੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ

ਭੋਗੀ ਧਿਆਇ ਧਿਆਇ ਭਗਤਾ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਨੈ ਪੂਤਾ, ਸਗਲ ਪਰੋਈ ਆਪਣਾ ਸੂਤਾ। ਸਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹ ਸੇ। ਤਿਹ ਗੁਣ ਮਹ ਜਾ ਕੋ ਪਰਮਾਏ, ਜਨਮਰਾ ਫਿਰਿਆਵੈ ਜਾਏ। ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹਿ ਕਰੰਗ। ਨਾਨਾ ਬਿਧ ਕੀਨੋ ਵਿਸਥਾਰ, ਪ੍ਰਭਾ ਬਿਨਸ ਏਕੰਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਨਾਨਾ ਬਿਧ ਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲਾਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇ, ਸਤ ਤੇ ਜਨ ਜਾ ਕਰਦਾ ਪ੍ਰਵੇਸ਼। ਸਤ ਨਿਰਤ ਬੂਜਾ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ, ਅਵਰਨ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਪਹਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ